ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਸ਼ਾਮ ਕੁਮਾਰ ਦੇ ਨਾਲ ਇਹ ਤੁਹਾਡਾ ਆਪਣਾ ਹਫ਼ਤਾਵਾਰੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਜਿਹੜਾ ਕਿ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ ਪ੍ਰੋਗਰਾਮ ਨੂੰ ਸੁਣਨ ਵਾਸਤੇ ਫ੍ਰੀ ਔਨ ਏਅਰ ਰੇਡੀਓ ਸਿਡਨੀ ਵੈਸਟ 'ਚ 99.9 FM ਦੀ ਫ੍ਰੀਕੁਐਂਸੀ 'ਤੇ ਟਿਊਨ ਕਰਕੇ ਸੁਣਿਆ ਜਾ ਸਕਦਾ ਜਾਂ ਤੁਸੀਂ ਇੰਟਰਨੈਟ ਦੇ ਮਾਧਿਅਮ www.sw999.com.au ਤੇ ਸੁਣ ਸਕਦੇ ਹੋ ਜਾਂ ਸਮਾਰਟ ਡਿਵਾਈਸ 'ਤੇ SWR 99.9 FM ਦੀ ਫ੍ਰੀਕੁਐਂਸੀ ਲੱਭ ਕੇ ਸੁਣਿਆ ਜਾ ਸਕਦਾ ਤੁਹਾਡਾ ਆਪਣਾ ਪ੍ਰੋਗਰਾਮ ਹਿੱਸਾ ਬਣਿਆ ਕਰੋ ਹਿੱਸਾ ਬਣਨ ਵਾਸਤੇ ਫੋਨ ਨੰਬਰ 02 9 6 7 6 3 9 9 9

0: ਜ਼ਿੰਦਗੀ ਦੇ ਸਫ਼ਰ 'ਚ ਲੰਘਦੇ ਲੰਘਦੇ ਕੁਛ ਗੱਲਾਂ ਚੰਗੀਆਂ ਮਾੜੀਆਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਸਾਨੂੰ ਪ੍ਰਭਾਵ ਵੀ ਕਰ ਜਾਂਦੀਆਂ ਕਿ ਰਿਸ਼ਤੇ ਇੱਦਾਂ ਦੇ ਹੁੰਦੇ ਜਿਹੜੇ ਸਾਨੂੰ ਦੁੱਖਾਂ 'ਚੋਂ ਦੂਰ ਵੀ ਕਰ ਦਿੰਦੇ ਆ। ਅਸਲੀ ਜ਼ਿੰਦਗੀ ਤਾਂ ਉਹੀ ਹੈ ਨਾ ਕਿ ਆਪਾਂ ਨੈਗੇਟਿਵਿਟੀ ਤੋਂ ਪੋਜ਼ੀਟਿਵਿਟੀ ਚੰਗੀ ਲਾਈਫ ਵੱਲ ਵਧੀਏ, ਚੰਗੇ ਪਲਾਂ ਦੀ ਕਾਮਨਾ ਕਰੀਏ। ਇਹ ਹੁੰਦੇ ਸਾਰੇ ਸਾਡੇ ਅੰਦਰ ਹੀ ਆ, ਸਾਨੂੰ ਸਿਰਫ ਇਹਨੂੰ ਤਰਾਸ਼ਣ ਦੀ ਲੋੜ ਆ। ਅਸੀਂ ਸੋਚਾਂ ਦੇ ਵਿੱਚ ਹੀ ਰਹਿੰਦੇ ਹਾਂ ਪਰ ਇਹਨਾਂ ਚਿੰਤਾਵਾਂ ਦਾ ਇਲਾਜ ਲੱਭਦੇ ਹਾਂ ਅਤੇ ਅੱਜ ਦੱਸਦੇ ਹਾਂ ਕਿ ਚਿੰਤਾਵਾਂ ਦਾ ਕੁਦਰਤੀ ਇਲਾਜ ਕੀ ਆ। ਚਲੋ ਕੁਛ ਗੱਲਾਂ ਦੇ ਵਿੱਚੋਂ ਇਹ ਗੱਲਾਂ ਸਰਬਜੀਤ ਸਿੰਘ ਦੁਆਰਾ ਪੇਸ਼ ਕੀਤੀਆਂ ਹੋਈਆਂ, ਚਿੰਤਾਵਾਂ ਦਾ ਕੁਦਰਤੀ ਇਲਾਜ।
1: ਜਨਮ ਤੋਂ ਬਾਅਦ ਬੱਚੇ ਦਾ ਸਭ ਤੋਂ ਪਹਿਲਾ ਮਨੋਭਾਵ ਕੀ ਹੁੰਦਾ ਹੈ? ਬੱਚਾ ਪੈਦਾ ਹੁੰਦੇ ਹੀ ਰੋਂਦਾ ਹੈ ਕਿਉਂਕਿ ਉਸਨੂੰ ਚਿੰਤਾ ਹੁੰਦੀ ਹੈ। ਮਾਂ ਦੇ ਗਰਭ ਵਿਚਲੀ ਸੁਰੱਖਿਆ ਦੇ ਨਾਲ ਨਾਲ ਉਸਦੀ ਚਿੰਤਾ ਦਾ ਇੱਕ ਕਾਰਨ ਇਹ ਵੀ ਹੁੰਦਾ ਹੈ, ਉਸ ਦੇ ਸਰੀਰ ਨੂੰ ਮਿਲਣ ਵਾਲੀ ਖੁਰਾਕ ਦੇ ਰਾਹ ਦਾ ਬੰਦ ਹੋ ਜਾਣਾ। ਮਾਂ ਦੇ ਗਰਭ ਵਿੱਚ ਬੱਚੇ ਨੂੰ ਨਾਭੀ ਰਾਹੀਂ ਖੁਰਾਕ ਮਿਲਦੀ ਹੈ ਅਤੇ ਪੈਦਾ ਹੁੰਦੇ ਹੀ ਨਾੜੂ ਕੱਟਣ ਨਾਲ ਉਹ ਰਾਹ ਬੰਦ ਹੋ ਜਾਂਦਾ ਹੈ। ਉਸਦੀ ਇਹ ਚਿੰਤਾ ਉਦੋਂ ਦੂਰ ਹੁੰਦੀ ਹੈ ਜਦੋਂ ਉਸਨੂੰ ਮੂੰਹ ਰਾਹੀਂ ਪਹਿਲੀ ਵਾਰ ਗੁੜਤੀ ਦੇ ਰੂਪ ਵਿੱਚ ਕੁਝ ਖੁਆਇਆ ਜਾਂਦਾ ਹੈ। ਤੁਸੀਂ ਕਹਿ ਸਕਦੇ ਹੋ ਕਿ ਮਨੁੱਖ ਦਾ ਸਭ ਤੋਂ ਪਹਿਲਾ ਮਨੋਭਾਵ ਹੈ ਚਿੰਤਾ। ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਤਿਵੇਂ ਤਿਵੇਂ ਉਸਨੂੰ ਪਤਾ ਲੱਗਦਾ ਹੈ ਕਿ ਕੁਦਰਤ ਦਾ ਨਿਯਮ ਹੈ ਕਿ ਵੱਡੀ ਮੱਛੀ ਛੋਟੀ ਨੂੰ ਖਾ ਜਾਂਦੀ ਹੈ। ਤਾਕਤਵਰ ਹਮੇਸ਼ਾ ਕਮਜ਼ੋਰ ਨੂੰ ਦਬਾ ਲੈਂਦਾ ਹੈ। ਇਸ ਲਈ ਕੁਦਰਤ ਵਿੱਚ ਸਭ ਤੋਂ ਪ੍ਰਬਲ ਮਨੋਭਾਵ ਹੈ ਵੱਡੀ ਮੱਛੀ ਦੁਆਰਾ ਖਾਧੇ ਜਾਣ ਦਾ ਡਰ ਅਤੇ ਚਿੰਤਾ। ਇਹ ਵੱਡੀਆਂ ਮੱਛੀਆਂ ਤੁਹਾਡੇ ਆਸ ਪਾਸ ਹਮੇਸ਼ਾ ਮੰਡਰਾਉਂਦੀਆਂ ਰਹਿੰਦੀਆਂ ਹਨ। ਤੁਹਾਡੇ ਰਿਸ਼ਤੇਦਾਰ, ਤੁਹਾਡੇ ਦੋਸਤ ਮਿੱਤਰ, ਤੁਹਾਡਾ ਬੌਸ ਜਾਂ ਫਿਰ ਤੁਹਾਡੇ ਕਾਰੋਬਾਰੀ ਪ੍ਰਤੀਯੋਗੀਆਂ ਦੇ ਰੂਪ ਵਿੱਚ। ਚਿੰਤਾ ਦਾ ਸੁਭਾਅ ਹੈ ਕਿ ਇਹ ਤੁਹਾਡੇ ਉੱਤੇ ਉਦੋਂ ਭਾਰੂ ਹੁੰਦੀ ਹੈ ਜਦੋਂ ਤੁਸੀਂ ਵਿਹਲੇ ਬੈਠਦੇ ਹੋ। ਵਿਹਲੇ ਬੈਠਿਆਂ ਤੁਹਾਡੀ ਕਲਪਨਾ ਤੁਹਾਡੀ ਹਰ ਇੱਕ ਗਲਤੀ ਨੂੰ ਰਾਈ ਦਾ ਪਹਾੜ ਬਣਾ ਸਕਦੀ ਹੈ। ਤੁਹਾਡੀਆਂ ਛੋਟੀਆਂ ਛੋਟੀਆਂ ਭੁੱਲਾਂ ਵੀ ਤੁਹਾਨੂੰ ਬਹੁਤ ਵੱਡੀਆਂ ਲੱਗਣ ਲੱਗਦੀਆਂ ਹਨ। ਮਨੋਵਿਗਿਆਨ ਦਾ ਇੱਕ ਮਹੱਤਵਪੂਰਨ ਨਿਯਮ ਇਹ ਹੈ ਕਿ ਮਨੁੱਖੀ ਦਿਮਾਗ ਕਿੰਨਾ ਹੀ ਤੇਜ਼ ਕਿਉਂ ਨਾ ਹੋਵੇ, ਤੁਸੀਂ ਫਿਰ ਵੀ ਇੱਕੋ ਵੇਲੇ ਇੱਕ ਤੋਂ ਜ਼ਿਆਦਾ ਵਿਸ਼ਿਆਂ 'ਤੇ ਸੋਚ ਨਹੀਂ ਸਕਦੇ। ਜੇ ਤੁਹਾਨੂੰ ਵਿਸ਼ਵਾਸ ਨਹੀਂ ਤਾਂ ਇੱਕ ਪ੍ਰਯੋਗ ਕਰਕੇ ਦੇਖੋ। ਆਪਣੀ ਮਰਜ਼ੀ ਦੇ ਦੋ ਐਸੇ ਵਿਸ਼ੇ ਚੁਣ ਲਓ ਜਿਨ੍ਹਾਂ ਉੱਤੇ ਤੁਹਾਨੂੰ ਵਿਚਾਰ ਕਰਨਾ ਪਵੇ। ਜਿਵੇਂ 100 ਤੋਂ ਸ਼ੁਰੂ ਕਰਕੇ ਪੁੱਠੀ ਗਿਣਤੀ ਗਿਣੋ ਅਤੇ ਨਾਲ ਨਾਲ ਇਹ ਵੀ ਸੋਚੋ ਕਿ ਕੱਲ੍ਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕਰਨਾ ਹੈ। ਪ੍ਰਯੋਗ ਕਰਨ ਲਈ ਇਸ ਆਡੀਓ ਜਾਂ ਵੀਡੀਓ ਨੂੰ ਥੋੜ੍ਹੇ ਚਿਰ ਲਈ ਰੋਕ ਲਵੋ। ਮੈਂ ਫਿਰ ਦੁਹਰਾਉਂਦਾ ਹਾਂ, ਪ੍ਰਯੋਗ ਕਰਨ ਲਈ ਇਸ ਆਡੀਓ ਵੀਡੀਓ ਨੂੰ ਰੋਕ ਲਓ ਅਤੇ ਇੱਕ ਵਾਰ ਪ੍ਰਯੋਗ ਕਰਕੇ ਵੇਖ ਲਓ। ਜੇ ਤੁਸੀਂ ਪ੍ਰਯੋਗ ਕਰਕੇ ਵੇਖ ਲਿਆ ਹੈ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਇੱਕੋ ਵੇਲੇ ਦੋ ਵਿਸ਼ਿਆਂ 'ਤੇ ਵਿਚਾਰ ਨਹੀਂ ਕੀਤਾ ਜਾ ਸਕਦਾ। ਇਹੋ ਗੱਲ ਸਾਡੀਆਂ ਭਾਵਨਾਵਾਂ 'ਤੇ ਵੀ ਲਾਗੂ ਹੁੰਦੀ ਹੈ। ਤੁਸੀਂ ਆਪਣੇ ਮਨੋਭਾਵਾਂ ਨੂੰ ਦੋ ਭਾਗਾਂ ਵਿੱਚ ਵੰਡ ਸਕਦੇ ਹੋ। ਇੱਕ ਭਾਗ ਵਿੱਚ ਦੁੱਖ, ਚਿੰਤਾ, ਡਰ ਅਤੇ ਉਦਾਸੀ ਅਤੇ ਦੂਜੇ ਵਿੱਚ ਸੁੱਖ, ਆਨੰਦ, ਸ਼ਾਂਤੀ ਅਤੇ ਖੁਸ਼ੀ। ਤੁਹਾਡੇ ਦਿਮਾਗ ਵਿੱਚ ਇੱਕ ਸਮੇਂ ਕੇਵਲ ਇੱਕ ਹੀ ਤਰ੍ਹਾਂ ਦੇ ਮਨੋਭਾਵ ਆ ਸਕਦੇ ਹਨ। ਤੁਸੀਂ ਇੱਕੋ ਸਮੇਂ ਉਦਾਸ ਅਤੇ ਖੁਸ਼ ਨਹੀਂ ਹੋ ਸਕਦੇ ਕਿਉਂਕਿ ਡਰ ਅਤੇ ਚਿੰਤਾ ਕੁਦਰਤੀ ਮਨੋਭਾਵ ਹਨ। ਇਸ ਲਈ ਜਦੋਂ ਤੁਹਾਡੇ ਮਨ ਅੰਦਰ ਕੋਈ ਵੀ ਭਾਵ ਨਹੀਂ ਹੁੰਦਾ ਤਾਂ ਡਰ ਅਤੇ ਚਿੰਤਾ ਦਾ ਮਨੋਭਾਵ ਆਪਣੇ ਆਪ ਹੀ ਆ ਜਾਂਦਾ ਹੈ। ਵਿਅਰਥ ਦੀ ਚਿੰਤਾ ਤੋਂ ਬਚਣ ਦਾ ਕੁਦਰਤੀ ਅਤੇ ਸਭ ਤੋਂ ਕਾਮਯਾਬ ਇਲਾਜ ਇਹੋ ਹੈ ਕਿ ਆਪਣੇ ਆਪ ਨੂੰ ਅਜਿਹੇ ਕੰਮਾਂ ਵਿੱਚ ਲਾ ਕੇ ਰੱਖੋ ਜਿਸ ਨਾਲ ਤੁਹਾਡੇ ਮਨ ਵਿੱਚ ਖੁਸ਼ੀ ਅਤੇ ਆਨੰਦ ਦੇ ਮਨੋਭਾਵ ਪੈਦਾ ਹੋਣ, ਜਾਂ ਫਿਰ ਕਿਸੇ ਐਸੇ ਕੰਮ ਵਿੱਚ ਲਾ ਕੇ ਰੱਖੋ ਜਿਸ ਵਿੱਚ ਤੁਹਾਨੂੰ ਸੋਚ ਵਿਚਾਰ ਕਰਨੀ ਪਵੇ। ਰੋਜ਼ਾਨਾ ਦੇ ਕੰਮਕਾਰ ਜਿਨ੍ਹਾਂ ਨੂੰ ਕਰਨ ਲੱਗਿਆਂ ਤੁਹਾਨੂੰ ਸੋਚ ਵਿਚਾਰ ਨਹੀਂ ਕਰਨੀ ਪੈਂਦੀ ਉਹ ਤੁਹਾਨੂੰ ਚਿੰਤਾ ਤੋਂ ਨਹੀਂ ਬਚਾ ਸਕਦੇ। ਚਿੰਤਾਗ੍ਰਸਤ ਵਿਅਕਤੀ ਕੁਝ ਵੀ ਉਸਾਰੂ ਨਹੀਂ ਸੋਚ ਸਕਦਾ, ਉਹ ਸਿਰਫ ਨਿਰਾਸ਼ ਹੋ ਕੇ ਟੁੱਟ ਸਕਦਾ ਹੈ। ਨਿਰਾਸ਼ ਹੋ ਕੇ ਟੁੱਟਣ ਨਾਲੋਂ ਕਿਤੇ ਚੰਗਾ ਹੈ ਕਿ ਕਿਸੇ ਕੰਮ ਵਿੱਚ ਇੰਨੇ ਰੁੱਝ ਜਾਓ ਕਿ ਚਿੰਤਾ ਕਰਨ ਦਾ ਵਿਹਲ ਹੀ ਨਾ ਹੋਵੇ।
0: ਦੇਖੋ ਜੀ, ਚਿੰਤਾ ਤੋਂ ਬਚਣ ਵਾਸਤੇ ਆਪਣੇ ਆਪ ਨੂੰ ਕਿਸੇ ਉਸਾਰੂ ਕੰਮ 'ਚ ਬਿਜ਼ੀ ਕਰਕੇ ਦੇਖੋ। ਬਹੁਤ ਵਧੀਆ ਗੱਲਾਂ ਬਾਤਾਂ ਨੂੰ ਪਰੋ ਗਿਆ, ਪਰ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਬਣਦਾ ਵਿਹਲਾਪਨ। ਜਦੋਂ ਇਕੱਲੇ ਰਹਿ ਜਾਂਦੇ ਹਾਂ, ਇਕੱਲੇ ਹੁੰਦੇ ਹਾਂ, ਅਤੇ ਉਦੋਂ ਸੋਚਾਂ ਜਿਹੜੀਆਂ ਗਿਰਾਵਟਾਂ ਵੱਲ ਨੂੰ ਜ਼ਿਆਦਾ ਜਾਂਦੀਆਂ। ਦੋ ਚੀਜ਼ਾਂ ਇਕੱਠੀਆਂ ਕਦੇ ਨਹੀਂ ਹੋ ਸਕਦੀਆਂ, ਲੇਕਿਨ ਸੋਚਾਂ ਉੱਧਰ ਨੂੰ ਜਾਂਦੀਆਂ, ਫਿਰ ਛੋਟੀਆਂ ਗੱਲਾਂ ਵੀ ਵੱਡੀਆਂ ਬਣ ਕੇ ਘਰ ਘਰ ਜਾਂਦੀਆਂ। ਅਤੇ ਕੋਸ਼ਿਸ਼ ਕਰੋ ਆਪਣੇ ਆਪ ਨੂੰ ਬਿਜ਼ੀ ਰੱਖੋ, ਉਸਾਰੂ ਕੰਮਾਂ 'ਚ ਬਿਜ਼ੀ ਰੱਖੋ, ਚਿੰਤਾ ਆਪ ਹੀ ਘੱਟ ਜਾਣਗੀਆਂ।

ਇਹ ਸੀ ਮੋਤੀਏ ਦੇ ਫੁੱਲ ਦੀਆਂ ਗੱਲਾਂ ਬਾਤਾਂ। ਮੋਤੀਏ ਦਾ ਫੁੱਲ ਦੇਖਣ ਨੂੰ ਵੀ ਖੂਬਸੂਰਤ ਅਤੇ ਖੁਸ਼ਬੂ 'ਚ ਵੀ ਬਹੁਤ ਖੂਬਸੂਰਤ, ਉਹਨੂੰ ਮਾਰ ਕੇ ਜਗਾਉਣ ਦੀ ਗੱਲ ਕਰ ਗਿਆ। ਔਰ ਇਹਨਾਂ ਟੱਪਿਆਂ ਦੇ ਵਿੱਚ ਫਿਰ ਉਹੀ ਗੱਲ, ਰਿਸ਼ਤੇ ਕੀ ਚੰਗਾ ਲੱਗਦਾ, ਕਿਉਂ ਚੰਗਾ ਲੱਗਦਾ। ਜਦੋਂ ਕੁਝ ਚੰਗਾ ਲੱਗਦਾ ਤਾਂ ਫਿਰ ਉਹ ਬਸ ਅੱਗੇ ਤੋਂ ਅੱਗੇ ਚੰਗਾ ਹੀ ਲੱਗਦਾ। ਕਈ ਗਾਣਿਆਂ ਦੀ ਧੁਨ ਗਾਣੇ ਵੀ ਬਹੁਤ ਚੰਗੇ ਲੱਗਦੇ ਆ, ਕੁਛ ਗਾਣੇ ਬਹੁਤ ਸਾਰੇ ਕਲਾਕਾਰ ਵੀ ਗਾ ਜਾਂਦੇ ਆ, ਪਰ ਹਰੇਕ ਕਲਾਕਾਰ ਉਸਨੂੰ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਗਾਉਣ ਦੀ ਕੋਸ਼ਿਸ਼ ਕਰਦਾ। ਅਤੇ ਗਾਣੇ ਦੀ ਧੁਨ ਸੁਣਦੇ ਹਾਂ, ਧੁਨ ਜਿਹੜੀ ਆ ਕਿ ਇੱਕ ਬੰਸਰੀ ਦੇ ਵਿੱਚ ਦੇਖੋ ਫੂਕ ਮਾਰ ਕੇ ਉਸ ਗਾਣੇ ਦੀ ਤਰ੍ਹਾਂ ਜਿੱਦਾਂ ਤੁਹਾਡੇ ਅੰਦਰੋਂ ਫੂਕ ਨਿਕਲਦੀ ਹੈ ਅਤੇ ਲੱਗਦਾ ਕਿ ਗਾਣਾ ਹੀ ਗਾ ਰਿਹਾ ਹੈ। ਬਹੁਤ ਬਿਹਤਰ ਤਰੀਕੇ ਨਾਲ ਬੰਸਰੀ 'ਤੇ ਇਸ ਗਾਣੇ ਦੀ ਧੁਨ ਕੱਢੀ। ਪਹਿਲਾਂ ਧੁਨ ਸੁਣਦੇ ਹਾਂ, ਸ਼ਾਇਦ ਗਾਣਾ ਸਮਝ ਲੱਗ ਜਾਏ।

ਗੀਤ ਦੀ ਧੁਨ ਸਮਝ ਲੱਗ ਹੀ ਗਈ ਹੋਗੀ, ਜ਼ਾਰਾ ਸਿੱਲੀ ਸਿੱਲੀ। ਇਹ ਗਾਣਾ ਕਈ ਕਲਾਕਾਰਾਂ ਨੇ ਹੁਣ ਗਾਤਾ, ਲੇਕਿਨ ਸਭ ਤੋਂ ਪਹਿਲਾਂ ਇਹ ਗਾਣਾ ਗਾਇਆ ਸੀ ਲਤਾ ਮੰਗੇਸ਼ਕਰ ਨੇ। ਲਤਾ ਮੰਗੇਸ਼ਕਰ ਨੇ ਇਹ ਗਾਣਾ ਗਾਇਆ ਸੀ ਗੁਲਜ਼ਾਰ ਦੀ ਡਾਇਰੈਕਟ ਕੀਤੀ ਹੋਈ ਫਿਲਮ ਅਤੇ ਪ੍ਰੋਡਿਊਸ ਕੀਤੀ ਹੋਈ ਲਤਾ ਮੰਗੇਸ਼ਕਰ ਨੇ ਜਿਹਨੂੰ ਪ੍ਰੋਡਿਊਸ ਕੀਤਾ ਸੀ। ਫਿਲਮ ਦਾ ਨਾਂ ਸੀ ਲੇਕਿਨ। ਲੇਕਿਨ ਦਾ ਮਤਲਬ ਕਿ ਕੁਛ ਵੀ ਕਹਿ ਲਓ ਕੀ ਵਟ। 1991 'ਚ ਫਿਲਮ ਰਿਲੀਜ਼ ਹੋਈ ਸੀ ਅਤੇ 1895 ਦੀ ਇੱਕ ਸ਼ੋਰਟ ਸਟੋਰੀ ਰਵਿੰਦਰ ਨਾਥ ਟੈਗੋਰ ਦੀ ਲਿਖੀ ਹੋਈ ਇੱਕ ਸ਼ੋਰਟ ਸਟੋਰੀ ਉਹਦੇ ਉੱਤੇ ਫਿਲਮ ਬਣਾਈ ਸੀ ਅਤੇ ਕੰਮ ਕੀਤਾ ਸੀ ਇਹਦੇ ਵਿੱਚ ਵਿਨੋਦ ਖੰਨਾ, ਡਿੰਪਲ ਕਪਾੜੀਆ, ਅਮਜਦ ਖਾਨ, ਅਲੋਕ ਨਾਥ ਅਤੇ ਬੀਨਾ ਬੈਨਰਜੀ, ਅਤੇ ਇਹ 'ਚ ਸਪੈਸ਼ਲ ਅਪੀਅਰੈਂਸ ਸੀਗੀ ਹੇਮਾ ਮਾਲਿਨੀ ਦੀ। ਫਿਲਮ ਰਿਲੀਜ਼ ਕਰਨ ਨੂੰ 4 ਸਾਲ ਲੱਗੇ ਸੀ। ਫਿਲਮ ਜਦੋਂ ਰਿਲੀਜ਼ ਹੋਈ ਸੀ 1987 28 ਸਤੰਬਰ 1987 ਨੂੰ ਸੁਨੀਲ ਗਵਾਸਕਰ ਜਿਹੜਾ ਕ੍ਰਿਕਟਰ ਉਹਨੇ ਰਿਲੀਜ਼ ਕੀਤੀ ਸੀਗੀ ਅਤੇ 1991 'ਚ ਜ਼ਾਰਾ ਸਿੱਲੀ ਸਿੱਲੀ ਜਿਹੜੀ ਗੀਤ ਸੀਗਾ ਇਹਦਾ ਨੈਸ਼ਨਲ ਫਿਲਮ ਅਵਾਰਡ ਬੈਸਟ ਫੀਮੇਲ ਪਲੇਬੈਕ ਸਿੰਗਰ ਨੂੰ ਮਿਲਿਆ ਸੀ ਲਤਾ ਮੰਗੇਸ਼ਕਰ ਨੂੰ। ਲਿਰਿਕ ਜਿਹੜੇ ਗੁਲਜ਼ਾਰ ਨੇ ਲਿਖੇ ਸੀ 1991 'ਚ ਉਹਨਾਂ ਨੂੰ ਵੀ ਇਸ ਫਿਲਮ 'ਚ ਅਵਾਰਡ ਮਿਲਿਆ ਸੀ। ਮਿਊਜ਼ਿਕ ਡਾਇਰੈਕਟਰ ਲਤਾ ਦਾ ਬ੍ਰਦਰ ਜਿਹੜਾ ਹਰੀਨਾਥ ਮੰਗੇਸ਼ਕਰ ਉਹਨੇ 1991 'ਚ

ਇਹ ਫਿਲਮ ਪ੍ਰੋਡਿਊਸ ਕੀਤੀ ਸੀ। ਸਿਨੇਮਾਗ੍ਰਾਫੀ ਇਹਦੀ ਸਾਡਾ ਮਨਮੋਹਨ ਸਿੰਘ ਜੀ ਨੇ ਸਿਨੇਮਾਗ੍ਰਾਫੀ ਕੀਤੀ ਸੀ। ਔਰ ਫਿਲਮ ਦੇ ਕਲਾਕਾਰ ਫਿਰ ਦੱਸਦੀ ਹੈ, ਵਿਨੋਦ ਖੰਨਾ, ਡਿੰਪਲ ਕਪਾੜੀਆ, ਅਮਜਦ ਖਾਨ, ਅਲੋਕ ਨਾਥ, ਹੇਮਾ ਮਾਲਨੀ। ਔਰ ਗੀਤ ਇਹਦੇ ਬਹੁਤ ਹੀ ਪਿਆਰੇ ਗੀਤ, ਜ਼ਿਆਦਾ ਗੀਤ ਲਤਾ ਮੰਗੇਸ਼ਕਰ ਨੇ ਗਾਏ ਸੀ, ਸੁਰੇਸ਼ ਵਾਡਕਰ ਨੇ ਵੀ ਗੀਤ ਗਾਇਆ, ਆਸ਼ਾ ਭੌਂਸਲੇ ਨੇ, ਅਤੇ ਇਹਨਾਂ ਦੇ ਭਰਾ ਹਿਰਦਿਆਨਾਥ ਮੰਗੇਸ਼ਕਰ ਉਹਨੇ ਵੀ ਗੀਤ ਗਾਇਆ ਸੀ, ਜਾ ਜਾ ਰੇ। ਅਤੇ ਚਲੋ ਇਹ ਗੀਤ ਨੂੰ ਸੁਣਦੇ ਹਾਂ, ਜ਼ਰਾ ਸਿੱਲੀ ਸਿੱਲੀ, ਗੁਲਜ਼ਾਰ ਦਾ ਲਿਖਿਆ ਹੋਇਆ ਗੀਤ, ਜਿਹਨੂੰ ਬਾਅਦ 'ਚ ਹੰਸਰਾਜ ਹੰਸ ਅਤੇ ਕਈ ਕਲਾਕਾਰਾਂ ਨੇ ਗਾਉਣ ਦੀ ਕੋਸ਼ਿਸ਼ ਕੀਤੀ, ਪਰ ਜੋ ਲਤਾ ਗਾ ਗਈ ਉਹਦਾ ਵੀ ਕੋਈ ਜਵਾਬ ਨਹੀਂ। ਉਹ ਗੀਤ

ਇਹ ਸੀ ਲੇਕਿਨ ਫਿਲਮ 'ਚੋਂ ਗੀਤ। ਲੇਕਿਨ ਫਿਲਮ ਜਿਹੜੀ ਸਾਡੇ ਨੋਵਲ ਪ੍ਰਾਈਜ਼ ਵਿਨਰ ਰਵਿੰਦਰ ਨਾਥ ਟੈਗੋਰ ਦੀ ਕਹਾਣੀ ਹੰਗਰੀ ਸਟੋਨ 'ਤੇ, ਅਤੇ ਡਾਇਰੈਕਟ ਕੀਤਾ ਸੀ ਗੁਲਜ਼ਾਰ ਨੇ, ਅਤੇ ਪ੍ਰੋਡਿਊਸ ਕੀਤਾ ਸੀ ਲਤਾ ਮੰਗੇਸ਼ਕਰ ਅਤੇ ਉਹਨਾਂ ਦੇ ਭਰਾ ਨੇ। ਵਧੀਆ ਫਿਲਮਾਂ ਦੇ ਵਿੱਚੋਂ ਇੱਕ ਫਿਲਮ ਜਿਹਦੇ 'ਚ ਸਦਾਬਹਾਰ ਕਲਾਕਾਰ ਵਿਨੋਦ ਖੰਨਾ, ਡਿੰਪਲ ਕਪਾੜੀਆ ਨੇ ਕੰਮ ਕੀਤਾ ਸੀ। ਤੁਸੀਂ ਸੁਣ ਰਹੇ ਹੋ ਆਪਣਾ ਮਨ ਪੰਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਪ੍ਰੋਗਰਾਮ ਨੂੰ ਸੁਣਨ ਵਾਸਤੇ www.sw999.com.au 'ਤੇ, ਜਾਂ ਤੁਸੀਂ ਫ੍ਰੀ ਔਨ ਏਅਰ ਰੇਡੀਓ ਸਿਡਨੀ ਵੈਸਟ ਦੇ ਵਿੱਚ ਸੁਣ ਸਕਦੇ ਹੋ FM ਬੈਂਡ 'ਤੇ ਟਿਊਨ ਕਰਕੇ 99.9 ਦੀ ਫ੍ਰੀਕੁਐਂਸੀ 'ਤੇ ਸੁਣਿਆ ਜਾ ਸਕਦਾ। ਸਮਾਂ ਐਤਵਾਰ 8 ਵਜੇ ਤੋਂ ਲੈ ਕੇ 10 ਵਜੇ ਤੱਕ। ਅੱਗੇ ਸੁਣਦੇ ਸਾਡੇ ਬਹੁਤ ਹੀ ਬਿਹਤਰੀਨ ਕਲਾਕਾਰ ਜਿਹੜੇ ਅੱਜ ਸਾਡੇ ਵਿੱਚ ਨਹੀਂ ਆ, ਗਾਣੇ ਲਿਖਦੇ ਸੀ, ਗਾਉਂਦੇ ਸੀ, ਜਿਨ੍ਹਾਂ ਦਾ ਅੰਦਾਜ਼ ਆਪਣੇ ਅੰਦਾਜ਼ ਸੀ, ਹਾਕਮ ਸੂਫੀ ਜੀ। ਉਹ ਨਜ਼ਰਾਂ ਨੂੰ ਇਸ ਗਾਣੇ ਦੇ ਵਿੱਚ, ਇਹਨਾਂ ਬੋਲਾਂ ਨੂੰ ਕਿੱਦਾਂ ਪਰੋ ਕੇ ਗਾ ਗਏ ਹਾਕਮ ਸੂਫੀ ਜੀ।

0: ਸਵਾ 99.9
1: ਇਹ ਸੀ ਸਾਡਾ ਸਦਾ ਬਹਾਰ ਗਾਇਕ ਲੇਖਕ ਇਨਸਾਨ ਹਾਕਮ ਸੂਫੀ ਨਜ਼ਰਾਂ ਦੀਆਂ ਗੱਲਾਂ ਬੜੇ ਵਧੀਆ ਤਰੀਕੇ ਨਾਲ ਪਰੋ ਗਿਆ ਨਜ਼ਰਾਂ ਕੀ ਕਰ ਸਕਦੀਆਂ ਕੀ ਕਰਦੀਆਂ ਅਤੇ ਕੀ ਕੀਤਾ ਇਹਨਾਂ ਨੇ ਹਾਕਮ ਸੂਫੀ ਜਿਹਨਾਂ ਗੱਲਬਾਤ ਜਦੋਂ ਕੀਤੀ ਸੀ ਤਾਂ ਬਹੁਤ ਵਧੀਆ ਲੱਗਾ ਸੀ ਪਰ ਕੁਛ ਸਮੇਂ ਪਹਿਲਾਂ ਸਾਡੇ ਤੋਂ ਦੂਰ ਚੱਲ ਗਏ ਨੇ ਸਦੀਵੀ ਵਿਛੋੜਾ ਦੇ ਗਏ ਸੀ ਪਰ ਫਿਰ ਵੀ ਅਸੀਂ ਉਹਨਾਂ ਦੇ ਗਾਣਿਆਂ ਦੇ ਜ਼ਰੀਏ ਉਹਨਾਂ ਨੂੰ ਯਾਦ ਕਰਦੇ ਰਹਾਂਗੇ ਗੱਲ ਕਰਦੇ ਹਾਂ ਕਿ ਔਰਤ ਦਾ ਘਰ ਕਿਹੜਾ ਛੋਟੀ ਜਿਹੀ ਰਚਨਾ ਦੇ ਵਿੱਚ ਸੁਣਦੇ ਹਾਂ ਔਰਤ ਦਾ ਘਰ ਕਿਹੜਾ ਆ ਕਿਹੜੇ ਘਰ ਨੂੰ ਆਪਣਾ ਘਰ ਕਹਿੰਦੀ ਆ ਇਸ ਰਚਨਾ 'ਚ ਸੁਣਦੇ ਹਾਂ
2: ਮਾਂ ਦੀ ਮੌਤ ਦੀ ਖਬਰ ਸੁਣ ਕੇ ਉਹ ਰੋਂਦੀ ਕੁਰਲਾਉਂਦੀ ਪੇਕੇ ਪਹੁੰਚੀ ਸ਼ਾਮ ਦੇ ਤਕਰੀਬਨ 4:30 ਵਜੇ ਮਾਂ ਦਾ ਸੰਸਕਾਰ ਕਰਨ ਤੋਂ ਬਾਅਦ ਗੁਰਦੁਆਰੇ ਮੱਥਾ ਟੇਕ ਕੇ ਜਦੋਂ ਸਾਰੇ ਘਰ ਪਹੁੰਚੇ ਤਾਂ ਕੁਝ ਸਿਆਣੀਆਂ ਬੁੜੀਆਂ ਕਹਿਣ ਲੱਗੀਆਂ ਵਿਆਹੀਆਂ ਕੁੜੀਆਂ ਬਈ ਆਪਣੇ ਘਰ ਜਾਓ ਸੰਸਕਾਰ ਤੋਂ ਬਾਅਦ ਵਾਲੀ ਰਾਤ ਕੁੜੀਆਂ ਪੇਕੇ ਨਹੀਂ ਰਹਿੰਦੀਆਂ ਚੰਗਾ ਨਹੀਂ ਹੁੰਦਾ ਉਹ ਉਵੇਂ ਹੀ ਉੱਠ ਕੇ ਆਪਣੇ ਪਤੀ ਨਾਲ ਤੁਰ ਪਈ ਮਨ ਤਾਂ ਭਰਿਆ ਹੀ ਹੋਇਆ ਸੀ ਆਖਰ ਜਾਣ ਵਾਲੀ ਮਾਂ ਸੀ ਉਹਦੀ ਘਰ ਆ ਕੇ ਵੀ ਕਿਹੜਾ ਮਨ ਟਿਕਣਾ ਸੀ ਜਿਵੇਂ ਕਿਵੇਂ ਬੱਚਿਆਂ ਨੂੰ ਰੋਟੀ ਬਣਾ ਕੇ ਦਿੱਤੀ ਪਤੀ ਨੂੰ ਦਿੱਤੀ ਆਪਣੇ ਕਿੱਥੋਂ ਲੰਘਣੀ ਸੀ ਬੁਰਕੀ ਉਹਦੇ ਅੰਦਰ ਉਵੇਂ ਹੀ ਭੁੱਖਣ ਭਾਣੀ ਮੰਜੇ ਤੇ ਪੈ ਗਈ ਮਾਂ ਬਾਰੇ ਸੋਚਦੀ ਦੀਆਂ ਭੁੱਬਾਂ ਨਿਕਲ ਗਈਆਂ ਅਚਾਨਕ ਪਤੀ ਦੀ ਗੱਲ ਨੇ ਸੁਣ ਕਰਤਾ ਅਖੇ ਹੁਣ ਮੇਰੇ ਘਰ ਨਾ ਵਾਧੂ ਦਾ ਮਾਤਮ ਪਾ ਇਹ ਰੋਣਾ ਧੋਣਾ ਆਪਣੇ ਘਰ ਹੀ ਕਰ ਲੈਂਦੀ ਜਿਹੜਾ ਕਰਨਾ ਸੀ ਹੁਣ ਕਦੇ ਉਹਦੇ ਕੰਨਾਂ 'ਚ ਪੇਕੇ ਘਰ ਵਾਲੀਆਂ ਬੁੜੀਆਂ ਦੇ ਬੋਲ ਗੂੰਜਦੇ ਕਿ ਵਿਆਹੀਆਂ ਕੁੜੀਆਂ ਆਪਣੇ ਘਰ ਜਾਓ ਤੇ ਕਦੇ ਪਤੀ ਦੇ ਬੋਲ ਕਿ ਆਪਣੇ ਘਰ ਹੀ ਕਰ ਲੈਂਦੀ ਜਿਹੜਾ ਰੋਣਾ ਧੋਣਾ ਕਰਨਾ ਸੀ ਉਹ ਸੋਚੀ ਗਈ ਕਿ ਅੱਧੀ ਉਮਰ ਤਾਂ ਉਸਦੀ ਬਾਪ ਦਾ ਘਰ ਜੋੜਦੀ ਦੀ ਲੰਘ ਗਈ ਤੇ ਬਾਕੀ ਪਤੀ ਦਾ ਜਿਹਨੂੰ ਹੁਣ ਤੱਕ ਉਹ ਆਪਣਾ ਘਰ ਹੀ ਸਮਝ ਰਹੀ ਸੀ ਪਰ ਉਹਦਾ ਆਪਣਾ ਘਰ ਕਿਹੜਾ ਜਿੱਥੇ ਹੋਰ ਕੁਝ ਨਹੀਂ ਕਮ ਸੇ ਕਮ ਉਹ ਆਪਣੀ ਮਰੀ ਹੋਈ ਮਾਂ ਨੂੰ ਤਾਂ 2 ਘੜੀਆਂ ਰੋ ਸਕੇ
1: ਇਹ ਸੀ ਰਚਨਾ ਆਪਣਾ ਘਰ ਕਿਹੜਾ ਜਿੱਥੇ ਉਹ 2 ਘੜੀਆਂ ਰੋ ਸਕੇ ਇਹੀ ਤਲਾਸ਼ ਜਦੋਂ ਉਹ ਦਿਨ ਆ ਜਾਂਦੇ ਆ ਇਹ ਤਲਾਸ਼ ਕਰਦੇ ਕਰਦੇ ਹੀ ਸੋਚਾਂ ਦੇ ਵਿੱਚ ਬਸ ਸੋਚਾਂ ਹੀ ਰਹਿ ਜਾਂਦੀਆਂ ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰਥ 99.9 FM ਤੋਂ ਸ਼ਾਮ ਕੁਮਾਰ ਦੇ ਨਾਲ ਗੀਤ ਸੁਣਦੇ ਹਾਂ ਪਹਿਲੇ ਨਰਾਤੇ 'ਚ ਵਿਆਹ ਦੀ ਗੱਲ ਇਸ ਗੀਤ 'ਚ ਕਿੱਦਾਂ ਕਲਾਕਾਰ ਕਰ ਗਿਆ

0: nuts a trovo? Va, va. Jaj rin hai aaj. Acha hai das.
1: Ha?
0: Acha tarnu keh ke sare dawa khane di safai karati.
1: Ha, dawa khana sara saaf karta.
0: ਮੇਰੇ ਕੋਲ ਫਿਰ ਡਾਕਖਾਨਾ ਨਹੀਂ ਹੁੰਦਾ ਦਵਾਖਾਨਾ
1: ਅੱਛਾ ਹਾਂ ਉਹੀ
0: ਐਵੇਂ ਹੋਰ ਕਿਸੇ ਦੇ ਆਏ ਤੇ ਕਹਿ ਦੇਂਗੀ
1: ਅੱਛਾ
0: ਅੱਛਾ ਨਾਲੇ ਐਂ ਕਰ ਸਿੱਧੀ ਹੋ ਕੇ ਬੈਠ ਮਰੀਜ਼ ਦੇ ਆਉਣ ਦਾ ਟਾਈਮ
1: ਚੱਲ ਜਿਹਨਾਂ 'ਚ ਮਰੀਜ਼ ਨਹੀਂ ਆਉਂਦਾ ਕੋਈ ਉਹਨਾਂ 'ਚ ਮੈਨੂੰ ਚੈੱਕ ਕਰ ਲੈ
0: ਤੈਨੂੰ ਨਹੀਂ ਮੈਂ ਚੈੱਕ ਕਰ ਸਕਦਾ
1: ਕਿਉਂ
0: ਓਏ ਕਮਲੀਏ ਮੋਣੀ ਦਾ ਟਾਈਮ ਆ ਸਮਝ ਦਿੰਦੀ ਆ ਗੱਲ
1: ਅੱਛਾ
0: ਉੱਠ ਉੱਠ
2: ਹੌਸਲਾ ਕਰੋ ਹੌਸਲਾ ਬੈਠ
3: ਆਏ
2: ਬੈਠ
3: ਬੈਠ ਆਏ ਡਾਕਟਰ ਮਰ ਗਿਆ
0: ਓਏ ਬਕਵਾਸ ਨਹੀਂ ਕਰਨਾ ਹਵਾ ਕੱਢ ਦਿਆਂਗਾ
2: ਹੈ ਹਵਾ ਕੱਢ ਦਿਆਂਗਾ
1: ਬੀਬੀ ਤੂੰ ਘਬਰਾ ਨਾ ਇਹ ਤਾਂ ਇਹਨਾਂ ਦਾ ਤਕਲੀਆ ਕਲਾਮ ਹੈ
0: ਹਵਾ ਕੱਢ ਦਿਆਂਗਾ
3: ਡਾਕਟਰ ਸਾਹਿਬ ਮੇਰੀ ਆਵਾਜ਼ ਨਾ ਕੱਢਿਓ ਮੇਰੀ ਆਵਾਜ਼ ਨਾ ਕੱਢੋ ਮੇਰੀ ਤਾਂ ਪਹਿਲਾਂ ਹੀ ਆਵਾਜ਼ ਨਿਕਲੀ ਆ ਆਏ ਡਾਕਟਰ ਮਰ ਗਿਆ
0: ਓਏ ਤੂੰ ਫਿਰ ਬਕਵਾਸ ਕਰਦਾ ਡਾਕਟਰ ਚੰਗਾ ਭਲਾ ਬੈਠਾ ਤੇ ਤੂੰ ਕਹਿੰਦਾ ਡਾਕਟਰ ਮਰ ਗਿਆ ਮੈਂ ਤੇਰੀ ਹਵਾ ਕੱਢ ਦਿਆਂਗਾ ਓਏ
2: ਡਾਕਟਰ ਜੀ ਸਮਝਣ ਦੀ ਕੋਸ਼ਿਸ਼ ਕਰੋ ਪੀੜ ਨਾਲ ਉਹ ਆਪ ਮਰਨ ਡਿਆ ਉਹਦੇ ਢਿੱਡ 'ਚ ਭੀੜ ਆਉਣ ਡਈ ਹੈ
0: ਹਾਂ ਹੁਣ ਗੱਲ ਵੀ ਨਿਊਟਰਲ ਕੀਤੀ ਹੈ ਤੈਂ ਅੱਛਾ ਐਂ ਕਰੋ ਜਲਦੀ ਕਰੋ ਮਰੀਜ਼ ਨੂੰ ਸ਼ਾਵਾ ਛੱਦਰ ਲਿਆਓ
1: ਆ ਜਾ ਇੱਧਰ ਆ ਜਾ
2: ਆਸਤਾ ਜੀ
1: ਚੱਲ ਲਿਓ ਤੂੰ ਬਾਜਾ ਵੀ ਇੱਥੇ
2: ਮੈਂ ਇਹਨੂੰ ਆਸਤਾ 'ਚ ਲੈ ਕੇ ਜਾਈ
1: ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ
0: ਨਹੀਂ ਚਿੰਤਾ ਨਾ ਕਰੋ ਬੀਬੀ ਚਿੰਤਾ ਨਾ ਕਰੋ ਅੱਛਾ ਹੁਣ ਭਾਈ ਸਾਹਿਬ ਮੈਨੂੰ ਖੋਲ ਕੇ ਦੱਸੋ ਸਾਰੀ ਗੱਲ ਵੀ ਕਿਹੜੀ ਕਿਹੜੀ ਤਕਲੀਫ ਆ ਤੁਹਾਨੂੰ
3: ਮੈਨੂੰ ਕਿਹੜੀ ਤਕਲੀਫ ਨਹੀਂ ਦੱਸੋ ਮੈਨੂੰ ਸਾਰੀਆਂ ਤਕਲੀਫਾਂ ਨੇ ਇੱਕ ਤੇ ਕੱਲ ਦੀਆਂ ਮੈਨੂੰ ਉਲਟੀਆਂ ਆਉਂਦੀਆਂ ਅਜੇ
0: ਉਹ ਤਾਂ ਆਪਾਂ ਹੁਣੇ ਸਿੱਧੀਆਂ ਕਰ ਦਿੰਦੇ ਆ ਹੋਰ
3: ਇਹ ਦੂਸਰਾ ਮੇਰੇ ਬਹੁਤ ਢਿੱਡ ਪੀੜ ਆਉਣ ਡਈ ਜੇ
0: ਢਿੱਡ ਪੀੜ ਆਉਣ ਡਈ ਕੋਈ ਗੱਲ ਨਹੀਂ ਮੜਾ ਚਾਵਲ ਸਾਹ ਲਓ ਸਾਹ ਛੱਡੋ ਸਾਹ ਲਓ ਸਾਹ ਛੱਡੋ ਸਾਹ ਲਓ ਨਸ
1: ਹੋ
0: ਤੈਨੂੰ ਨਹੀਂ ਆਖਿਆ ਤੂੰ ਸਿੱਧੀ ਖੜ
1: ਅੱਛਾ
2: ਕੀ ਲੱਭਿਆ ਡਾਕਟਰ ਜੀ
0: ਬਹੁਤ ਕੁਝ ਲੱਭਿਆ ਬੀਬੀ
3: ਦੁਨੀਆ ਗੱਡੀ ਜਾਂਦੇ ਡਰ
2: ਅਸੀਂ ਤੁਰੀ ਜਾਂਦੇ ਹੋ ਤੁਸੀਂ ਮੈਨੂੰ ਗੱਲ ਦੱਸੋ ਮਰਜ਼ੀ ਕੀ ਲੱਭੀ ਤੁਸੀਂ
0: ਬੀਬੀ ਚਾਹੇ ਲੱਗੀ ਹੋਵੇ ਖੰਗ ਚਾਹੇ ਲੱਗੇ ਹੁਣ ਮਰੋੜ
2: ਹਾਂ
0: ਕੀ ਕਿਹਾ ਚਾਹੇ ਲੱਗੀ ਹੋਵੇ ਖੰਗ ਚਾਹੇ ਲੱਗੇ ਹੁਣ ਮਰੋੜ ਉਲਟੀ ਦਵਾਂ ਦਰਦ ਚਾਹੇ ਟੀਵੀ ਕੈਂਸਰ ਕੋੜ ਸਾਰੀਆਂ ਬਿਮਾਰੀਆਂ ਦਾ ਅਸੀਂ ਕੱਢਿਆ ਨਿਚੋੜ ਆਪਰੇਸ਼ਨ ਬਹੁਤ ਜ਼ਰੂਰੀ ਨਾਲੇ ਆਕਸੀਜਨ ਦੀ ਲੋੜ ਕਿਹੜੀ ਹੈ ਪੀ ਡਾਕਟਰ ਦਾ ਪੜਦੇ ਨੇ ਨਿਤ ਬਾਣੀ 5 ਮਿੰਟਾਂ ਦੇ ਅੰਦਰ ਅੰਦਰ ਕਰ ਦੂੰ ਖਤਮ ਕਹਾਣੀ
3: ਡਾਕਟਰ ਸਾਹਿਬ ਮੇਰੀ ਕਹਾਣੀ ਖਤਮ ਨਾ ਕਰਿਓ ਮੈਂ ਹਲੇ ਜੀਣਾ ਚਾਹੁੰਦਾ ਵਾ ਨਾ ਕਰਿਓ
1: ਵੇ ਤੂੰ ਸਮਝਦਾ ਕਿਉਂ ਨਹੀਂ ਉਹ ਕਹਿੰਦੇ ਨੇ ਵੀ 5 ਮਿੰਟਾਂ 'ਚ ਤੇਰੇ ਸਾਰੇ ਰੋਗ ਬਾਹਰ ਹੋ ਜਾਣਗੇ
2: ਡਾਕਟਰ ਜੀ ਮੈਨੂੰ ਤੁਸੀਂ ਡਾਕਟਰ ਘੱਟ ਤੇ ਕਵੀ ਜ਼ਿਆਦਾ ਲੱਗਦੇ ਹੋ
0: ਬੀਬੀ ਤੈਨੂੰ ਮੈਂ ਕੀ ਸਿਫਤਾਂ ਦੱਸਾਂ ਆਪਣੀਆਂ
2: ਨਾ ਤੁਸੀਂ ਮੈਨੂੰ ਇਹ ਨਾ ਦੱਸੋ ਮੈਨੂੰ ਇਹ ਦੱਸੋ ਵੀ ਇਹਦਾ ਮਰਜ਼ ਕੀ ਹੈ ਉਹ ਲੱਭਿਆ ਕਿ ਨਹੀਂ ਲੱਭਿਆ
0: ਬੀਬੀ ਇੱਕੋ ਇੱਕ ਲਾ ਜਾ ਫਿਰ ਤਾਂ
2: ਉਹ ਕੀ
0: ਜੇ ਕਰਾਉਣਾ ਚਾਹੁੰਨੀ
2: ਆਹੋ
0: ਆਪਰੇਸ਼ਨ
2: ਆਪਰੇਸ਼ਨ
3: ਤੇ ਮੈਰੀ ਕਰਾਉਣਾ
2: ਚੁੱਪ ਕਰੋ ਤੁਸੀਂ ਜਿਹੜੀ ਵੱਡ ਟੋਪਿਆ ਦੀ ਕਰਨੀ ਆ ਕਰੋ ਫਟਾਫਟ ਕੰਮ ਕਹੋ ਵਿੱਚੋਂ ਛੇਤੀ ਨਾਲ
0: ਪੱਕਾ
2: ਮੇਰੇ ਕੋਲ ਇਹ ਰੋਂਦਾ ਨਹੀਂ ਦੇਖਿਆ ਜਾਂਦਾ
0: ਅਸੀਂ ਥੋੜਾ ਫਾਰਮ ਭਰਾਈ ਦਾ ਮੜਿਆ ਫਾਰਮ ਤੇ ਸਾਈਨ ਕਰਦੇ ਜਲਦੀ ਕਰੋ
3: ਮੈਰੀ ਕਰਾਉਣਾ
0: ਨਾ ਸਤਰਾਓ ਆਪਰੇਸ਼ਨ ਦੀ ਤਿਆਰੀ ਕਰੋ
1: ਅਤੇ ਮਰੀਜ਼ ਨੂੰ ਆਪਣੇ ਟੇਬਲ ਤੇ ਮੁੱਦਾ ਪਾਓ
2: ਡਾਕਟਰ ਜੀ ਮੁੱਦਾ
0: ਬੀਬੀ ਮੈਂ ਤੈਨੂੰ ਫੇਰ ਕਿਹਾ ਵਿੱਚ ਨਹੀਂ ਬੋਲਣਾ ਮੈਂ ਹਵਾ ਕੱਢ ਜਾਗਾ
2: ਤੂੰ ਵਿੱਚ ਨਹੀਂ ਬੋਲਣਾ ਬੀਬੀ
3: ਆਏ ਮੈਰੀ ਕਰਾਉਣਾ ਬ੍ਰੇਜਰ ਮੈਰੀ ਕਰਾਉਣਾ ਮੈਰੀ
2: ਕਰਾਉਣਾ
3: ਆਏ ਮੈਰੀ ਕਰਾਉਣਾ
1: ਆਏ ਥਮੁੱਦਾ
3: ਮੈਰੀ ਕਰਾਉਣਾ
1: ਇਹ ਤੂੰ ਪੈਣਾ ਕਿ ਨਹੀਂ ਹੈ ਇਹਨੇ ਕਰਾਉਣਾ ਨਹੀਂ
3: ਮੈਰੀ
1: ਕਰਾਉਣਾ ਬਸ
3: ਬਸ ਬਸ ਬਸ
1: ਲਓ ਜੀ ਤਿਆਰ ਹੈ ਬਸ ਬਸ ਬਸ ਆਏ ਅੱਛਾ
0: ਨਰਸ ਸਤਰੋ
1: ਹੋ
0: ਆਕਸੀਜਨ ਲਿਓ ਜਲਦੀ ਕਰੋ
1: ਸ਼ਾਬਾ
3: ਮੈਰੀ ਕਰਾਉਣਾ
0: ਜਲਦੀ ਲੈ ਕੇ ਲਾਓ ਬੜੀ ਸੀਰੀਅਸ ਕੰਡੀਸ਼ਨ ਹੈ ਲੈ ਆਗੋ ਲੈ ਮੂੰਹ ਚ ਲੈ ਲੈ
3: ਮੂੰਹ ਚ ਨਾ ਜਾ ਜੇ
0: ਤਾਂ ਕਿਸੇ ਪਾਸੇ ਲੱਖ ਲਾ ਯਾਰ ਗੱਲ ਆ ਕੋਈ ਜਲਦੀ ਕਰੋ ਚਾਹ ਭਾਈ ਪੇਸ਼ੈਂਟ ਜੀ
3: ਜੀ
0: ਆਕਸੀਜਨ ਆ ਰਹੀ ਹੈ
3: ਨਹੀਂ ਜੀ
0: ਨਰਸ
1: ਹੋ
0: ਆਕਸੀਜਨ ਨਹੀਂ ਆ ਰਹੀ
1: ਕੁੜੇ ਛੇਤਰ ਆ
4: ਹਾਂ ਭਾਈ
1: ਆਕਸੀਜਨ ਕਿਉਂ ਨਹੀਂ ਆਉਂਦੀ
4: ਆਉਂਦੀ ਕਿਉਂ ਨਹੀਂ ਹੁਣ ਆਉਣ ਲੱਗ ਜੂਗੀ
0: ਥੋੜਾ ਉੱਠ ਥੋੜਾ ਹੋਰ ਉੱਠ ਮੈਂ ਕਿਹਾ ਇਕੱਲਾ ਹੀ ਪੈਰ ਬਹੁਤ ਆ ਇਕੱਲਾ ਹੀ ਪੈਰ ਰੱਖ ਪੈਰ ਪੈਰ ਪੈਰ
4: ਬੈਸ ਬੈਸ ਬੈਸ ਬੈਸ ਬੈਸ ਬੈਸ ਬੈਸ
0: ਹਾਂਜੀ ਆਤਰੋ
1: ਹੋ
0: ਲਾਈਟਸ ਆਨ ਪੀਸ ਜਲਦੀ ਕਰੋ
1: ਕੁੜੇ ਚੱਕਰੋ ਲੈ ਆ ਚਾੜਨ ਕਰ ਤੂੰ ਅੰਦਰ ਜਲਦੀ ਕਰੋ ਜਲਦੀ ਕਰੋ ਸ਼ਾਬਾਸ਼ ਨਾਈਸ ਨਾਈਸ ਨਾਈਸ ਪਲੀਜ਼ ਆ ਲੈ ਜਲਦੀ ਕਰੋ ਕਾਚੂ ਲੈ
4: ਬੈਸ ਬੈਸ ਬੈਸ ਬੈਸ ਬੈਸ
0: ਸੀਜ਼ਰ ਸੀਜ਼ਰ ਪੀਸ
1: ਅੱਛਾ ਕੰਚੀ ਏ ਆ ਲੈ ਕੰਚੀ ਲੈ
0: ਦੇ ਤੂੰ ਮੂੰਹ ਤੇ ਕੱਟ ਤਾ ਤੂੰ ਮੂੰਹ ਚੱਲ ਕਰੋ ਚੱਲ ਬਸ ਬਸ ਬਸ ਸੋ ਫੋਰਸਾ ਫੋਰਸਾ
1: ਏ ਜਮੂਰ ਏ ਆ ਲੈ
0: ਆ ਜਮੂਰ ਲੈ ਲੋ ਚੱਲ ਕਰੋ ਬਸ ਥੋੜੀ ਜਿਹੀ ਤਕਲੀਫ ਹੋ ਰਹਾ ਹੁਣ ਹਿੱਲਣਾ ਨਹੀਂ
1: ਏ ਬਸ ਬਸ ਬਸ ਬਸ ਬਸ ਬਸ
5: ਬਸ
6: ਇੰਨਾ ਕੇ ਕੰਮ ਸੀ ਕੀਟਾ ਵਾਲੀ ਕਿਹੜੀ ਗੱਲ ਅੱਛਾ ਹੁਣ ਥੋੜਾ ਜਿਹਾ ਕੀਟਾ ਕੰਮ ਰਹਿ ਗਿਆ
5: ਹਾਂਜੀ
6: ਥਰੈਡ ਥਰੈਡ
5: ਇਹ ਸੂਈ ਆ ਲੋ ਤਾਗਾ ਪਾਇਆ ਵੇ
6: ਬਸ ਤੋਪੇ ਲਾਉਣੇ ਰਹਿ ਗਏ ਹੁਣ
5: ਤੋਪੇ ਲਾ ਦੇ ਬਸ ਖਿੱਚ ਦੇ
6: ਬਸ
5: ਬਸ ਬਸ ਬਸ
6: ਭਾਈ ਐਡਾ ਆਪਰੇਸ਼ਨ ਮੈਂ ਨਹੀਂ ਕਰੇ ਦੇਖਿਆ
5: ਬਹੁਤ ਵੱਡਾ ਆਪਰੇਸ਼ਨ ਸੀ ਜੀ
6: ਜਲਦੀ ਕਰੋ ਪੇਸ਼ੈਂਟ ਦੇ ਘਰਦਿਆਂ ਨੂੰ ਬੁਲਾਓ
5: ਆਪਣਾ ਬੀਪੀ
2: ਆ ਗਈ ਜੀ ਆ ਗਈ ਜੀ ਡਾਕਟਰ ਜੀ
6: ਆ ਗਏ ਬਹੁਤ ਬਹੁਤ ਵਧਾਈਆਂ ਹੋਣ
2: ਤੁਹਾਨੂੰ ਵੀ ਵਧਾਈਆਂ ਤੁਸੀਂ ਵੀ ਵਧੋ ਵਧਾਈਆਂ ਕਾਹਦੀਆਂ
6: ਆਪਰੇਸ਼ਨ ਸਕਸੈਸਫੁਲ ਗਿਆ
2: ਫਟੇ ਮੂੰਹ ਸਕਸੈਸਫੁਲ ਸਕਸੈਸਫੁਲ ਨਹੀਂ
6: ਚਲੋ ਕੁਛ ਹੋਇਆ ਮੇਰਾ ਕਹਿਣ ਦਾ ਮਤਲਬ ਸੀ ਕਾਮਯਾਬ ਹੋਇਆ ਤੇ ਮਰੀਜ਼ ਨੂੰ ਜਲਦੀ ਟੇਬਲ ਤੇ ਲੈ ਕੇ
5: ਆਓ ਅੱਛਾ ਲਿਓ
2: ਜੀ ਜੀ ਆ ਜੀ ਜੀ ਆ
5: ਜੀ ਸਿੱਧਾ ਠੀਕ ਹੈ ਤੂੰ ਏ ਆਏ ਇਹ ਬਸ ਫੜ ਚੱਪ ਰੱਖ ਲੋ ਹੌਲੀ ਹੌਲੀ ਬਸ ਹੱਕ ਤੇ ਮੱਕੀ ਵੀ ਇਹ ਇੱਥੇ ਬੈਠਾ ਫੀਲਿੰਗ ਫੀਲਿੰਗ ਬੈਟਰ ਫੀਲਿੰਗ ਬੈਟਰ
2: ਅੱਛਾ ਅੱਛਾ ਡਾਕਟਰ ਜੀ ਤੁਸੀਂ ਤਾਂ ਜੀ ਮੇਰੇ ਆਦਮੀ ਦੀ ਜ਼ਿੰਦਗੀ ਬਖਸ਼ ਦਿੱਤੀ
5: ਹੈ ਹੈ ਹੈ
2: ਫੀਸ ਕਿੰਨੀ ਤੁਹਾਡੀ
6: ਬੀਬੀ ਆਪਾਂ ਤਾਂ ਪਹਿਲਾਂ ਦੱਸਿਆ ਸੀ ਆਪਣੇ ਫਿਕਸ ਰੇਟ ਹੁੰਦੇ ਆ 1000 ਰੁਪਏ ਜਲਦੀ ਕਰੋ
2: ਹਾਏ ਮੈਂ ਮਰ ਗਈ 1000 ਰੁਪਇਆ
6: ਮੈਂ ਕਿਹਾ ਬਾਰਗੇਨਿੰਗ ਨਹੀਂ ਕਰਦੀ ਮੇਰੇ ਨਾਲ ਮੈਂ ਫੇਰ ਹਵਾ ਕੱਢ ਦਿਆਂਗਾ
2: ਨਹੀਂ ਨਹੀਂ
6: ਜਲਦੀ ਕਰੋ ਸਾਡੇ ਕੋਲ ਹੋਰ ਵੀ ਬਹੁਤ ਮਰੀਜ਼ ਨੇ ਕਈ ਆਪਰੇਸ਼ਨ ਕਰਨੇ ਅੱਜ ਅਸੀਂ ਜਲਦੀ ਕਰ ਬੀਬੀ ਕਿੱਥੇ ਰੱਖੀ ਫਿਰਦੀਆਂ ਇੰਨਾ ਟਾਈਮ
2: ਨਹੀਂ ਠਹਿਰੋ ਪਹਿਲਾਂ ਮੈਨੂੰ ਦੱਸੋ
6: ਕੀ
2: ਮੈਂ ਬਹੁਤ ਬਹੁਤ ਡਿਗਰੀਆਂ ਸੁਣੀਆਂ ਜਿੱਦਾਂ MBBS RMP MD ਹੋਰ ਵੀ ਜਿਹੜੀਆਂ ਮੇਰੇ ਚੇਤੇ ਨਹੀਂ ਆਉਂਦੀਆਂ ਉਹ ਤਾਂ ਮੇਰੀ ਸਮਝ ਆਉਂਦੀ ਹੈ ਪਰ ਆਹ ਡਿਗਰੀ ਮੇਰੀ ਸਮਝ ਨਹੀਂ ਆਉਂਦੀ ਆ ਕਿਹੜੀ ਹੈ KDMP
6: ਇਹ ਡਿਗਰੀ ਬੀਬੀ ਤੇਰੀ ਸਮਝ ਤੋਂ ਬਾਹਰ ਡਿਗਰੀ ਹੈ
2: ਨਾ ਨਾ ਫੇਰ ਵੀ
5: ਇਹ ਬੀਬੀ ਤੈਨੂੰ ਮੈਂ ਦੱਸਦੀ ਆ KDMP ਦਾ ਮਤਲਬ ਹੈ ਖਿੱਚ ਤੂੰ ਕਨੈਕਟਿਕ ਪਾਸ
6: ਨਰਸ ਉਤਰੋ ਮੇਰੇ ਪ੍ਰੋਫੈਸ਼ਨ ਦਾ ਲੂਪ ਹੋਲ ਨਹੀਂ ਦੱਸਣਾ ਕਿਸੇ ਨੂੰ ਮੈਂ ਤੇਰੀ ਹਵਾ ਕਰ ਦਿਆਂਗਾ
5: ਅੱਛਾ ਭੁੱਲ ਗਈ
3: ਡਾਕਟਰ ਸਾਹਿਬ ਭਾਵੇਂ ਤੁਸੀਂ ਖਿੱਚ ਤੂ ਕੇ ਮੈਟ੍ਰਿਕ ਪਾਸ ਕੀਤੀ ਹੈ ਤੇ ਭਾਵੇਂ ਉਦਾਂ ਕੀਤੀ ਮੇਰੇ ਲਈ ਤਾਂ ਤੁਸੀਂ ਰੱਬ ਹੀ ਹੋ
2: ਰੱਬ ਰੱਬ
3: ਪਰ ਇੱਕ ਗੱਲ ਦੀ ਸਮਝ ਨਹੀਂ ਜੇ ਮੈਨੂੰ ਆਈ
6: ਕਿਹੜੀ ਦੀ
3: ਆਮ ਤੌਰ ਤੇ ਡਾਕਟਰ ਆਪਣੇ ਮਰੀਜ਼ ਨੂੰ ਸਿੱਧਾ ਲੰਮਾ ਪਾ ਕੇ ਉੱਤੋਂ ਲਾਈਟਾਂ ਸੁੱਟ ਕੇ ਉੱਤੋਂ ਦੀ ਪ੍ਰੈਸ਼ਰ ਕਰਦੇ ਨੇ
6: ਕਰਦੇ ਆ
3: ਤੁਸੀਂ ਮੈਨੂੰ ਸਭ ਕੁਝ ਉਲਟ ਕੀਤਾ ਪੁੱਠਾ ਲੰਮਾ ਪਾ ਕੇ ਥੱਲੇੋਂ ਲਾਈਟਾਂ ਮਾਰ ਕੇ ਆਪ ਲੰਮੇ ਪੈ ਕੇ ਥੱਲੇ ਦੀ ਪ੍ਰੈਸ਼ਰ ਕੀਤਾ ਜੀ ਇਹ ਕੀ ਚੱਕਰ ਹੋਇਆ
6: ਉਹ ਭਾਈ ਸਾਹਿਬ ਜਿਵੇਂ ਸਿਆਣੇ ਕਹਿੰਦੇ ਨਾ ਵੀ ਬੰਦੇ ਨੂੰ ਆਪਣੀ ਪੁਰਾਣੀ ਆਦਤ ਨਹੀਂ ਜਾਂਦੀ ਹੁੰਦੀ
3: ਪੁਰਾਣੀ
5: ਇਹ ਮੈਂ ਦੱਸਦੀ ਆ ਭਾਈ ਵੀ ਡਾਕਟਰ ਡਾਕਟਰ ਬਣਨ ਤੋਂ ਪਹਿਲਾਂ ਮੋਟਰ ਮਕੈਨਿਕ ਸੀ
7: ਇਹ ਸੀ ਖਿੱਚ ਧੂ ਕੇ ਮੋਟਰ ਮਕੈਨਿਕ ਡਾਕਟਰ ਭੱਲਾ ਦੇਖੋ ਜੀ ਡਾਕਟਰ ਤਾਂ ਬਣ ਗਿਆ ਪਰ ਉਹ ਮਕੈਨਿਕ ਹੋਣ ਦੇ ਨਾਤੇ ਵੀਡੀਓ ਕਲਿੱਪ 'ਚ ਸੀ ਕਿ ਮਰੀਜ਼ ਨੂੰ ਮੰਜੇ 'ਤੇ ਲੰਮਾ ਪਾ ਕੇ ਇਹ ਮੰਜੇ ਦੇ ਥੱਲੇ ਵੜ ਕੇ ਬੈਟਰੀ ਦੇ ਨਾਲ ਉਹਦਾ ਸਾਰਾ ਆਪਰੇਸ਼ਨ ਕੀਤਾ ਜਿੱਦਾਂ ਮਕੈਨਿਕ ਕਾਰਾਂ ਦਾ ਕਰਦੇ ਆ ਦੇਖੋ ਜੀ ਜੇ ਡਾਕਟਰ ਨੂੰ ਮਕੈਨਿਕ ਬਣਾ ਦਈਏ ਤਾਂ ਫਿਰ ਉਹ ਮਕੈਨਿਕ ਜਿਹੜਾ ਕਾਰਾਂ ਦੀ ਰਿਪੇਅਰ ਫਿਰ ਉਹ ਸਲੰਸਰ ਵੇਚਦੀ ਜਾਂ ਉਲਟ ਤਰੀਕੇ ਨਾਲ ਕਰੇਗਾ ਇਹ ਉਲਟਾ ਹੋ ਗਿਆ ਇੱਕ ਮਕੈਨਿਕ ਨੂੰ ਡਾਕਟਰ ਬਣਾ ਦਿੱਤਾ ਅਤੇ ਜਦੋਂ ਓਪਰੇਸ਼ਨ ਕਰਨ ਦਾ ਟਾਈਮ ਆਇਆ ਲੋਕ ਓਪਰੇਸ਼ਨ ਡਾਕਟਰ ਜਿਹੜੇ ਮੰਜੇ 'ਤੇ ਮਰੀਜ਼ ਨੂੰ ਸਿੱਧਾ ਪਾ ਕਰਦੇ ਆ ਅਤੇ ਇਹ ਉਹਨੂੰ ਪੁੱਠਾ ਪਾ ਕੇ ਤਾਂ ਮੰਜੇ ਥੱਲੇ ਵੜ ਕੇ ਇਹਨੇ ਓਪਰੇਸ਼ਨ ਕੀਤਾ ਇਹ ਸੀ ਕੁਛ ਹਾਸ ਰਸ ਦੀਆਂ ਗੱਲਾਂ ਬਾਤਾਂ ਗੀਤ ਸੁਣਦੇ ਹਾਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਆਵਾਜ਼

0: ਤੁਸੀਂ ਸੁਣ ਰਹੇ ਹੋ ਆਪਣਾ ਮਨਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਸ਼ਾਮ ਕੁਮਾਰ ਦੇ ਨਾਲ ਤੁਹਾਡਾ ਆਪਣਾ ਪ੍ਰੋਗਰਾਮ ਹਿੱਸਾ ਬਣਨ ਵਾਸਤੇ ਫੋਨ ਨੰਬਰ 02-9676-3999 ਪ੍ਰੋਗਰਾਮ ਨੂੰ ਸੁਣਨ ਵਾਸਤੇ ਫ੍ਰੀ ਔਨ ਏਅਰ ਰੇਡੀਓ ਸਵਾਰ 99.9 FM ਜਿਹੜਾ ਕਿ ਤੁਸੀਂ ਆਪਣੇ ਘਰ ਸਿਡਨੀ ਵੈਸਟ 'ਚ ਰੇਡੀਓ 'ਤੇ ਟਿਊਨ ਕਰ ਸਕਦੇ ਹਾਂ FM ਦੀ ਫ੍ਰੀਕੁਐਂਸੀ 'ਤੇ 99.9 FM 'ਤੇ ਇੰਟਰਨੈਟ 'ਤੇ ਸੁਣਨ ਵਾਸਤੇ www.sWR999.com.au ਸਟੂਡੀਓ ਦਾ ਫੋਨ ਨੰਬਰ 9676-3999 ਗੱਲ ਕਰਦੇ ਹਾਂ ਕੁਛ ਜ਼ਿੰਦਗੀ ਦੇ ਵਿੱਚ ਉਹ ਗੱਲਾਂ ਜਿਹੜੀਆਂ ਸਾਨੂੰ ਪ੍ਰਭਾਵ ਕਰਕੇ ਜਾਂਦੀਆਂ ਉਹ ਗੱਲਾਂ ਜਿਹੜੀਆਂ ਜ਼ਿੰਦਗੀ ਦੇ ਇਸ ਸਫ਼ਰ ਦੇ ਵਿੱਚ ਕਦੀ ਕਦੀ ਜ਼ਰੂਰੀ ਆ ਜਦੋਂ ਅਸੀਂ ਉਲਝ ਜਾਂਦੇ ਹਾਂ ਸਾਡੀਆਂ ਉਲਝਣਾਂ ਵੱਧ ਜਾਂਦੀਆਂ ਉਹਨਾਂ 'ਚ ਨਿਕਲਣ ਦਾ ਕੋਈ ਰਸਤਾ ਨਹੀਂ ਲੱਭਦਾ ਤਾਂ ਇੱਦਾਂ ਦੀਆਂ ਗੱਲਾਂ ਹੀ ਕੋਈ ਸਹਾਰਾ ਦੇ ਕੇ ਜਾਂਦੀਆਂ ਉਹਨਾਂ ਗੱਲਾਂ ਦੇ ਵਿੱਚੋਂ ਇਹ ਗੱਲਾਂ ਤੁਹਾਡੇ ਵਾਸਤੇ ਪੇਸ਼
1: ਇੱਕ ਵਾਰ ਮਹਾਤਮਾ ਬੁੱਧ ਆਪਣੀ ਯਾਤਰਾ ਦੌਰਾਨ ਕੁਝ ਦਿਨਾਂ ਲਈ ਇੱਕ ਪਿੰਡ ਵਿੱਚ ਰੁਕੇ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਕੋਈ ਮਹਾਂਪੁਰਖ ਉਹਨਾਂ ਦੇ ਪਿੰਡ ਦੇ ਬਾਹਰ ਵਾਰ ਆ ਕੇ ਠਹਿਰੇ ਹਨ ਤਾਂ ਲੋਕ ਉਹਨਾਂ ਕੋਲੋਂ ਆਸ਼ੀਰਵਾਦ ਲੈਣ ਵਾਸਤੇ ਆਉਣ ਲੱਗੇ ਇੱਕ ਦਿਨ ਇੱਕ ਔਰਤ ਉੱਥੇ ਆਈ ਅਤੇ ਉਸਨੇ ਮਹਾਤਮਾ ਬੁੱਧ ਨੂੰ ਬੇਨਤੀ ਕੀਤੀ ਕਿ ਰਾਤ ਦਾ ਭੋਜਨ ਉਹ ਉਸਦੇ ਘਰ ਕਰਨ ਮਹਾਤਮਾ ਨੇ ਉਸਦਾ ਸੱਦਾ ਸਵੀਕਾਰ ਕਰ ਲਿਆ ਜਦੋਂ ਇਸ ਗੱਲ ਦਾ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਪਿੰਡ ਦੇ ਮੁਖੀ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਮਹਾਤਮਾ ਪਾਸ ਆਏ ਅਤੇ ਬੇਨਤੀ ਕੀਤੀ ਮਹਾਤਮਾ ਜੀ ਤੁਹਾਨੂੰ ਉਸ ਔਰਤ ਦੇ ਘਰ ਖਾਣਾ ਨਹੀਂ ਖਾਣਾ ਚਾਹੀਦਾ ਉਹ ਔਰਤ ਬਦ ਕਿਰਦਾਰ ਹੈ ਮਹਾਤਮਾ ਕਹਿਣ ਲੱਗੇ ਅੱਛਾ ਫਿਰ ਤਾਂ ਮੈਨੂੰ ਪਿੰਡ ਦੇ ਕਿਸੇ ਵੀ ਘਰ ਵਿੱਚ ਨਹੀਂ ਜਾਣਾ ਚਾਹੀਦਾ ਪਿੰਡ ਵਾਲਿਆਂ ਹੈਰਾਨ ਹੋ ਕੇ ਪੁੱਛਿਆ ਕਿਉਂ ਸਾਡੇ ਘਰਾਂ ਵਿੱਚ ਤਾਂ ਕੋਈ ਖਰਾਬੀ ਨਹੀਂ ਹੈ ਮਹਾਤਮਾ ਨੇ ਕਿਹਾ ਤੁਸੀਂ ਕਹਿੰਦੇ ਹੋ ਕਿ ਇਹ ਔਰਤ ਬਦ ਕਿਰਦਾਰ ਹੈ ਮੈਂ ਕਹਿੰਦਾ ਹਾਂ ਇਹ ਔਰਤ ਇਕੱਲੀ ਕਿਵੇਂ ਬਦ ਕਿਰਦਾਰ ਹੋ ਸਕਦੀ ਹੈ ਜਿੰਨਾ ਚਿਰ ਤੱਕ ਤੁਹਾਡੇ ਪਿੰਡ ਦੇ ਮਰਦ ਬਦ ਕਿਰਦਾਰ ਨਾ ਹੋਣ ਇਹ ਸੁਣ ਕੇ ਪਿੰਡ ਵਾਲੇ ਬਹੁਤ ਸ਼ਰਮਿੰਦੇ ਹੋਏ ਉਹਨਾਂ ਮਹਾਤਮਾ ਕੋਲੋਂ ਮਾਫ਼ੀ ਮੰਗੀ ਅਤੇ ਮਹਾਤਮਾ ਨੇ ਬੜੇ ਆਦਰ ਸਤਿਕਾਰ ਨਾਲ ਰਾਤ ਦਾ ਭੋਜਨ ਉਸ ਔਰਤ ਦੇ ਘਰ ਕੀਤਾ ਪੂਰਨ ਭਗਤ ਦਾ ਕਿੱਸਾ ਜਦੋਂ ਪਹਿਲੀ ਵਾਰ ਲਿਖਿਆ ਗਿਆ ਸੀ ਤਾਂ ਉਸ ਵਿੱਚ ਪੂਰਨ ਦੀ ਮਤਰੇਈ ਮਾਂ ਲੂਣਾ ਨੂੰ ਇੱਕ ਬਦ ਚੱਲਣ ਔਰਤ ਹੀ ਦੱਸਿਆ ਗਿਆ ਸੀ ਪਰ ਜਦੋਂ ਉਸੇ ਕਿੱਸੇ ਨੂੰ ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਦੀ ਨਜ਼ਰ ਤੋਂ ਲਿਖਿਆ ਤਾਂ ਉਸੇ ਲੂਣਾ ਲਈ ਲੋਕਾਂ ਦੇ ਦਿਲਾਂ ਵਿੱਚ ਹਮਦਰਦੀ ਪੈਦਾ ਹੋ ਗਈ ਸੀ ਅਸੀਂ ਅਕਸਰ ਦੂਸਰਿਆਂ ਦੇ ਵਰਤੋਂ ਵਿਹਾਰ ਚਾਲ ਢਾਲ ਰੰਗ ਰੂਪ ਪਹਿਰਾਵੇ ਅਤੇ ਗੱਲ ਕਰਨ ਦੇ ਢੰਗ ਤੋਂ ਅੰਦਾਜ਼ਾ ਲਾ ਕੇ ਉਹਨਾਂ ਵਿੱਚ ਨੁਕਸ ਕੱਢਣੇ ਸ਼ੁਰੂ ਕਰ ਦਿੰਦੇ ਹਾਂ ਅਸੀਂ ਕਈ ਵਾਰ ਸੋਚਦੇ ਹਾਂ ਕਿ ਦੂਸਰੇ ਲੋਕ ਇੱਦਾਂ ਕਿਉਂ ਕਰ ਰਹੇ ਹਨ ਅਸੀਂ ਕੇਵਲ ਸੋਚਦੇ ਹਾਂ ਕਦੇ ਇਸ ਕਿਉਂ ਦਾ ਉੱਤਰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਅਸਲ ਵਿੱਚ ਸਾਡੇ ਕਿਉਂ ਦਾ ਅਰਥ ਇਹ ਹੁੰਦਾ ਹੈ ਕਿ ਉਹਨਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਸਾਨੂੰ ਲੱਗਦਾ ਹੈ ਕਿ ਅਸੀਂ ਸਭ ਕੁਝ ਜਾਣਦੇ ਹਾਂ ਅਤੇ ਦੁਨੀਆ ਦਾ ਹਰ ਝਗੜਾ ਇਸੇ ਜਾਣਕਾਰੀ ਤੋਂ ਹੀ ਸ਼ੁਰੂ ਹੁੰਦਾ ਹੈ ਸਾਡੀ ਹਰ ਪਰੇਸ਼ਾਨੀ ਦਾ ਕਾਰਨ ਵੀ ਸਾਡੀ ਇਹੋ ਸੋਚ ਹੈ ਕਿ ਸਾਨੂੰ ਸਭ ਕੁਝ ਪਤਾ ਹੈ ਜਦਕਿ ਸਾਡੀ ਜਾਣਕਾਰੀ ਬਹੁਤ ਹੀ ਸੀਮਤ ਹੈ ਇੱਕ ਕਹਾਵਤ ਹੈ ਕਿ ਜਿਲਦ ਵੇਖ ਕੇ ਇਹ ਅੰਦਾਜ਼ਾ ਨਾ ਲਾਓ ਕਿ ਉਸ ਕਿਤਾਬ ਵਿੱਚ ਕੀ ਲਿਖਿਆ ਹੈ ਪਰ ਅਸੀਂ ਅਕਸਰ ਜਾਣੇ ਅਣਜਾਣੇ ਆਪਣੇ ਰੋਜ਼ਾਨਾ ਜੀਵਨ ਵਿੱਚ ਇਹੋ ਕੁਝ ਕਰ ਰਹੇ ਹਾਂ ਅਤੇ ਇਸ ਦੇ ਫਲ ਰੂਪ ਜਾਂ ਤਾਂ ਅਸੀਂ ਕਿਸੇ ਨਾ ਕਿਸੇ ਝਗੜੇ ਦਾ ਸ਼ਿਕਾਰ ਹੋ ਰਹੇ ਹਾਂ ਅਤੇ ਜਾਂ ਕਿਸੇ ਨਾ ਕਿਸੇ ਪਰੇਸ਼ਾਨੀ ਦਾ ਅਸੀਂ ਬੜੀ ਆਸਾਨੀ ਨਾਲ ਅਜਿਹੇ ਝਗੜਿਆਂ ਅਤੇ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਮੈਂ ਤੁਹਾਨੂੰ ਇੱਕ ਸੌਖਾ ਜਿਹਾ ਢੰਗ ਦੱਸਦਾ ਹਾਂ ਅਸੀਂ ਖੁਦ ਤਾਂ ਆਪਣੇ ਨਾਲ ਹੋਏ ਛੋਟੇ ਤੋਂ ਛੋਟੇ ਦੁਰਵਿਵਹਾਰ ਨੂੰ ਵੀ ਸਾਰੀ ਉਮਰ ਨਹੀਂ ਭੁੱਲਦੇ ਪਰ ਦੂਸਰੇ ਕੋਲੋਂ ਅਸੀਂ ਆਸ ਰੱਖਦੇ ਹਾਂ ਕਿ ਉਹ ਆਪਣੇ ਨਾਲ ਹੋਏ ਵੱਡੇ ਤੋਂ ਵੱਡੇ ਅਨਿਆਂ ਨੂੰ ਵੀ ਭੁਲਾ ਦੇਵੇ ਸੋ ਸਭ ਤੋਂ ਪਹਿਲਾਂ ਤਾਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਜਿਸ ਨੂੰ ਤੁਸੀਂ ਮਾੜਾ ਸਮਝ ਰਹੇ ਹੋ कि ओ वाकया ही माड़ा है। ते जे ए गल सही है तां फिर ए जानने दी कोशिश करो कि उसका पिछोकड़ की है। अपने आप नूं उहदे हालातां विच रख के सोचण दी कोशिश करो। जदों दूसरे बंदे दे विहार दा पिछोकड़ तुहानूं समझ विच आ जावे तां फिर उसनूं बदलन दी कोशिश कीते बिना ही जिस तरह दा भी ओ है उसे तरह दा कबूल कर लवो। जे किसी दे माड़े होण दा कारण ना भी समझ विच आवे तां भी यकीन करो उस नाल जरूर पिछोकड़ विच कदे ना कदे अन्याय होया है। इसे गल नूं ध्यान विच रखदे होए उसनूं नफरत करन दी बजाए उस नाल हमदर्दी विखाओ। नफरत नाल तुसी एक छोटे जहे बच्चे नूं भी नहीं सुधार सकदे पर प्यार अते हमदर्दी नाल खूंखार अपराधी नूं भी सुधार सकदे हो। यकीन करो तुहाडी हमदर्दी जां प्यार नाल कोई सुधरे भावें ना पर तुहानूं इसदा लाभ जरूर होवेगा। तुसी खुद मानसिक परेशानियां दे शिकार होण तों बचे रहोगे।
0: ते असी मानसिक परेशानियां तों परेशान तां हर रोज़ ही हो रहे हैं क्योंकि बहुत सारियां गल्लां ना पता होंदे दूसरियां नूं सलाह दिंदे आ कि तुसी इदां करो उदां करो ना कि उस चीज़ नूं समझण की कोशिश करते। असी अपनी समझ नूं ही लोकां ते इंप्लीमेंट करन दी कोशिश करते हैं यही शो करते हैं कि असी तुहाडे नालों ज़्यादा वधिया आ ते अपनियां परेशानियां आप ही बधा लैंदे आ। गल करदे आ पिंड दी। पिंड एक ऐसा शब्द है जिथे लोकां दा रहन सहन लोकां दा सुभा तौर तरीके शहरां नालों थोड़े वक्खरे हुंदे आ। खुल्लियां जगह ते रहण वाले पिंड ते पिंड दे लोक असी जदों उन्हूं छड के आ जाने आ ते फिर सानूं क्यों याद आउंदा पिंड च की देखिया उस पिंड नूं इस गीत च सुनदे आ।

ਅਸੀਂ ਉਹ ਖੰਭ ਲਾ ਕੇ ਹਮੇਸ਼ਾ ਹੀ ਤੁਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਖੰਭ ਜਿਹੜੇ ਪਿੰਡ ਨੂੰ ਕਿਉਂ ਲੈ ਕੇ ਜਾਂਦੇ ਆ? ਪਿੰਡਾਂ ਦੇ ਵਿੱਚ ਆਪਾਂ ਪਿੱਛੇ ਆਪਣਾ ਪਿਛੋਕੜ, ਆਪਣੀਆਂ ਯਾਦਾਂ ਸਾਰੀਆਂ ਛੱਡ ਕੇ ਆਉਂਦੇ ਹਾਂ। ਇਹ ਗੀਤ ਸੁਣਦੇ ਹਾਂ, ਇਸ ਗੀਤ ਨੂੰ ਜਿਹਦੀ ਧੁਨ ਬਹੁਤ ਹੀ ਮਸ਼ਹੂਰ ਫਿਲਮ, ਜਿਹਦੇ 'ਚੋਂ ਉਸ ਫਿਲਮ ਨੂੰ ਕਾਫੀ ਅਵਾਰਡ ਮਿਲੇ, ਫਿਲਮ ਦੇ ਗੀਤ ਜਿਹੜੇ ਅੱਜ ਤੱਕ ਗਾਏ ਜਾਂਦੇ ਉਹ ਕਲਾਕਾਰਾਂ ਨੂੰ ਅਸੀਂ ਉਹਨਾਂ ਦੇ ਗੀਤਾਂ ਦੇ ਜ਼ਰੀਏ ਅੱਜ ਤੱਕ ਯਾਦ ਕਰਦੇ ਹਾਂ। ਉਹਨਾਂ ਗੀਤਾਂ ਦੇ ਵਿੱਚੋਂ ਇੱਕ ਗੀਤ ਦੀ ਇਹ ਧੁਨ

Esi tun film si Satyam Shivam Sundaram 1978 ਚ ਫਿਲਮ ਬਣੀ ਸੀ। ਸਤਿਅਮ ਸ਼ਿਵਮ ਸੁੰਦਰ ਦਾ ਮਤਲਬ ਕਿ ਸੱਚ, ਪਰਮਾਤਮਾ ਅਤੇ ਖੂਬਸੂਰਤੀ। ਫਿਲਮ ਬਣੀ ਸੀ 78 'ਚ ਅਤੇ ਰਾਜ ਕਪੂਰ ਨੇ ਫਿਲਮ ਬਣਾਈ ਸੀ। ਡਾਇਰੈਕਟ ਵੀ ਪ੍ਰੋਡਿਊਸ ਵੀ ਰਾਜ ਕਪੂਰ ਨੇ ਕੀਤੀ ਸੀ ਅਤੇ ਇਹ 'ਚ ਕੰਮ ਕੀਤਾ ਸੀ ਸ਼ਸ਼ੀ ਕਪੂਰ, ਜੀਨਤ ਮਾਨ ਅਤੇ ਪਦਮਨੀ ਕੋਲਾਪੁਰੀ ਨੇ। ਫਿਲਮ ਦੇ ਵਿੱਚ ਗੀਤ ਜਿਹੜੇ ਸੀ ਜ਼ਿਆਦਾ ਲਤਾ ਮੰਗੇਸ਼ਕਰ ਨੇ, ਨਿਤਿਨ ਮੁਕੇਸ਼ ਭੁਪਿੰਦਰ ਸਿੰਘ ਅਤੇ ਮੰਨਾ ਡੇ ਨੇ ਗਾਏ ਸੀ। ਇਹ ਜਿਹੜਾ ਜਸ਼ੋਮਤੀ ਮਈਆ ਸੀ ਬੋਲੇ ਨੰਦ ਲਾਲਾ, ਪੰਡਿਤ ਨਰਿੰਦਰ ਸ਼ਰਮਾ ਨੇ ਭਜਨ ਲਿਖਿਆ ਸੀ, ਉਹਨੂੰ ਲਤਾ ਮੰਗੇਸ਼ਕਰ ਅਤੇ ਦੋ ਦਫਾ ਫਿਲਮ 'ਚ ਇਹ ਗੀਤ ਆ, ਇੱਕ 'ਚ ਲਤਾ ਮੰਗੇਸ਼ਕਰ ਅਤੇ ਮੰਨਾ ਡੇ ਅਤੇ ਦੂਸਰੀ 'ਚ ਲਤਾ ਮੰਗੇਸ਼ਕਰ ਨੇ ਗਾਇਆ। ਔਰ ਫਿਲਮ ਨੂੰ ਬੈਸਟ ਮਿਊਜ਼ਿਕ ਡਾਇਰੈਕਟਰ ਲਕਸ਼ਮੀਕਾਂਤ ਪਿਆਰੇ ਲਾਲ ਨੂੰ ਅਵਾਰਡ ਮਿਲਿਆ ਸੀ। ਰਾਧੂ ਕਾਮੂਕਰ ਨੂੰ ਬੈਸਟ ਸਿਨੇਮੋਗ੍ਰਾਫਰ ਦਾ ਅਵਾਰਡ ਮਿਲਿਆ ਸੀ। ਅਤੇ ਇਸ ਫਿਲਮ ਦੇ ਵਿੱਚ ਇੱਕ ਗੀਤ ਸੀ ਜਿਹੜਾ ਕਿ ਮੁਕੇਸ਼ ਨੇ ਗਾਇਆ ਸੀ। ਮੁਕੇਸ਼ ਚੰਚਲ ਸ਼ੀਤਲ ਨਿਰਮਲ ਕੋਮਲ, ਇਹ ਗੀਤ ਮੁਕੇਸ਼ ਨੇ ਗਾਇਆ ਸੀ। ਤਾਂ ਮੁਕੇਸ਼ ਦਾ ਜੇ ਸ਼ਾਇਦ ਆਖਰੀ ਗੀਤ ਸੀ ਜ਼ਿੰਦਗੀ ਦਾ, ਇਹ ਤੋਂ ਬਾਅਦ 'ਚ ਉਹਨਾਂ ਦੀ ਡੈੱਥ ਹੋ ਗਈ ਸੀ। ਇਸ ਫਿਲਮ ਦੇ ਜਿਹੜੇ ਗਾਣੇ ਸੀ ਬਿਨਾਕਾ ਗੀਤਮਾਲਾ ਜਿਹੜੀ, ਉਹਦੇ 'ਚ 1977 ਦੀ ਜਿਹੜੀ ਲਿਸਟ ਸੀਗੀ ਉਹਦੇ 'ਚ ਸਤਿਅਮ ਸ਼ਿਵਮ ਸੁੰਦਰਮ ਗਾਣਾ ਜਿਹੜਾ 6ਵੇਂ ਨੰਬਰ 'ਤੇ ਸੀ, ਯਸ਼ੋਮਤੀ ਮਈਆ ਸੇ 7ਵੇਂ ਨੰਬਰ 'ਤੇ, ਅਤੇ ਜਿਹੜਾ ਚੰਚਲ ਸ਼ੀਤਲ ਨਿਰਮਲ ਕੋਮਲ 24ਵੇਂ ਨੰਬਰ 'ਤੇ 78 ਦੇ ਵਿੱਚ ਬਿਨਾਕਾ ਗੀਤਮਾਲਾ ਦੇ ਵਿੱਚ ਇਹ ਗੀਤ ਲਿਸਟ ਦੇ ਵਿੱਚ ਟੋਪ ਗੀਤਾਂ ਦੇ ਵਿੱਚੋਂ ਇੱਕ ਗੀਤ ਸੀਗਾ। ਔਰ ਇਹਦੇ ਵਿੱਚ ਦਿਲ ਨੂੰ ਔਰ ਬਿਊਟੀ ਨੂੰ ਪਿਆਰ ਕਰਨ ਨੂੰ ਬਹੁਤ ਵਧੀਆ ਤਰੀਕੇ ਨਾਲ ਰਾਜ ਕਪੂਰ ਨੇ ਦਰਸਾਇਆ। ਰਾਜ ਕਪੂਰ ਜਿਹੜਾ ਕਿ ਬਹੁਤ ਵਧੀਆ ਫਿਲਮਾਂ ਬਣਾ ਗਿਆ, ਵਧੀਆ ਫਿਲਮਾਂ ਕਦੀ ਕਦੀ ਬਣਾਉਂਦਾ ਸੀ, ਅਤੇ ਉਹਨਾਂ ਫਿਲਮਾਂ ਦੇ ਵਿੱਚ ਇੱਕ ਸੀ ਸਤਿਅਮ ਸ਼ਿਵਮ ਸੁੰਦਰਮ, ਅਤੇ ਉਹਦਾ ਗੀਤ ਸੁਣਦੇ ਹਾਂ।

0: ਸਵਾ 99.9
1: ਸੋ ਇਹ ਫਿਲਮ ਸੀ ਜਿਹਦੇ ਵਿੱਚ ਇੱਕ ਆਦਮੀ ਇੱਕ ਲੜਕੀ ਦੇ ਪਿਆਰ 'ਚ ਗਿਰ ਜਾਂਦਾ ਵਿਦ ਆਰਡਨਰੀ ਫੇਸ ਸੀ ਅਤੇ ਗੋਲਡਨ ਵੋਇਸ ਇਸ ਫਿਲਮ ਦੇ ਵਿੱਚ ਰਾਜ ਕਪੂਰ ਨੇ ਪਹਿਲਾਂ ਲਤਾ ਮੰਗੇਸ਼ਕਰ ਨੂੰ ਇਸ ਰੋਲ 'ਚ ਲੈਣ ਬਾਰੇ ਸੋਚਿਆ ਸੀ ਲਤਾ ਮੰਗੇਸ਼ਕਰ ਤੋਂ ਬਾਅਦ 'ਚ ਫਿਰ ਉਹ ਹੇਮਾ ਮਾਲਿਨੀ ਡਿੰਪਲ ਕਪਾੜੀਆ ਵਿਦਿਆ ਸਿਨਹਾ ਇਹਨਾਂ ਨੂੰ ਵੀ ਰੋਲ ਔਫਰ ਕੀਤਾ ਸੀ ਪਰ ਕੁਛ ਇਸ ਤਰ੍ਹਾਂ ਦੇ ਪਹਿਰਾਵਾ ਹੋਣ ਇਸ ਫਿਲਮ ਦੇ ਵਿੱਚ ਕਰਕੇ ਇਹਨਾਂ ਨੇ ਰੋਲ ਨਹੀਂ ਲਿਆ ਸੀ ਅਤੇ ਜੀਨਤ ਮਾਨ ਫਿਰ ਇਸ ਰੋਲ 'ਚ ਆਈ ਸੀ ਗੱਲ ਕਰਦੇ ਹਾਂ ਕਿ ਚੰਨ ਤਾਰਿਆਂ ਦੀ ਚੰਨ ਤਾਰਿਆਂ ਨੂੰ ਜਸਵੰਤ ਸੰਧੀਲਾ ਅਤੇ ਰਿੰਪੀ ਅਹੂਜਾ ਬਹੁਤ ਹੀ ਬਿਹਤਰੀਨ ਤਰੀਕੇ ਨਾਲ ਗਾ ਗਏ ਉਹ ਗੀਤ ਸੁਣਦੇ ਹਾਂ

0: Swah
1: 99.9. ਇਹ ਸੀ ਆਪਣਾ ਜਸਵਿੰਦਰ ਜਸਵੰਤ ਸੰਧੀਲਾ ਤੇ ਰਿੰਪੀ ਅਹੁਜਾ ਚੰਨ ਤਾਰਿਆਂ ਨੂੰ ਗਵਾਹੀ ਦੇ ਕੇ ਇੱਕ ਪਿਆਰ ਦੀ ਦਾਸਤਾਨ ਪਰੋ ਕੇ ਗਾ ਕੇ ਸਾਡੇ ਤੱਕ ਪਹੁੰਚਾਤਾ ਅਤੇ ਅੱਗੇ ਕਹਾਣੀ ਇੱਕ ਛੋਟੀ ਸੁਣਦੇ ਹਾਂ ਬਾਪੂ ਬਾਪੂ ਅਸੀਂ ਆਪਣੇ ਪਿਤਾ ਨੂੰ ਵੀ ਬਾਪੂ ਕਹਿੰਦੇ ਹਾਂ ਬਾਪੂ ਅੱਖਰ ਬਾਪੂ ਰਿਸ਼ਤਾ ਇੱਕ ਬਹੁਤ ਹੀ ਬਿਹਤਰੀਨ ਰਿਸ਼ਤਾ ਉਹ ਬਾਪੂ ਦੇ ਰਿਸ਼ਤੇ ਨੂੰ ਇਸ ਕਹਾਣੀ 'ਚ ਸੁਣਦੇ ਹਾਂ ਕਿੱਦਾਂ ਦਰਸਾਇਆ ਗਿਆ
2: ਬਾਪੂ ਦੇ ਅਚਾਨਕ ਆ ਜਾਣ ਕਾਰਨ ਘਰ ਵਾਲੀ ਸੜ ਪੁੱਜ ਗਈ ਲੱਗਦਾ ਹੈ ਬੁੱਢੇ ਨੂੰ ਪੈਸਿਆਂ ਦੀ ਲੋੜ ਆਣ ਪਈ ਹੈ ਨਹੀਂ ਤਾਂ ਕਿਹੜਾ ਆਉਣ ਵਾਲਾ ਸੀ ਆਪਣੇ ਢਿੱਡ ਦਾ ਟੋਆ ਤਾਂ ਭਰਦਾ ਨਹੀਂ ਘਰਦਿਆਂ ਦਾ ਖੂਹ ਕਿੱਥੋਂ ਭਰਾਂਗੇ ਮੈਂ ਨਜ਼ਰਾਂ ਚੁਰਾ ਕੇ ਦੂਸਰੇ ਪਾਸੇ ਵੇਖਣ ਲੱਗਾ ਬਾਪੂ ਨਲਕੇ ਤੋਂ ਹੱਥ ਮੂੰਹ ਧੋ ਕੇ ਰਾਹ ਦੀ ਥਕਾਵਟ ਦੂਰ ਕਰ ਰਿਹਾ ਸੀ ਇਸ ਵਾਰ ਮੇਰਾ ਹੱਥ ਕੁਝ ਜ਼ਿਆਦਾ ਹੀ ਤੰਗ ਹੋ ਗਿਆ ਸੀ ਵੱਡੇ ਮੁੰਡੇ ਨੂੰ ਬੂਟ ਚਾਹੀਦੇ ਸਨ ਉਹ ਸਕੂਲ ਜਾਣ ਲੱਗਾ ਰੋਜ਼ ਬੁੜਬੁੜ ਕਰਦਾ ਸੀ ਘਰਵਾਲੀ ਦੇ ਇਲਾਜ ਲਈ ਪੂਰੀ ਦਵਾਈ ਵੀ ਨਾ ਖਰੀਦੀ ਜਾ ਸਕੀ ਬਾਪੂ ਨੇ ਵੀ ਹੁਣ ਹੀ ਆਉਣਾ ਸੀ ਘਰ ਵਿੱਚ ਭਾਰੀ ਚੁੱਪ ਪਸਰੀ ਹੋਈ ਸੀ ਰੋਟੀ ਖਾਣ ਮਗਰੋਂ ਬਾਪੂ ਨੇ ਮੈਨੂੰ ਕੋਲ ਬੈਠਣ ਦਾ ਇਸ਼ਾਰਾ ਕੀਤਾ ਮੈਨੂੰ ਸ਼ੱਕ ਸੀ ਕਿ ਕੋਈ ਪੈਸਿਆਂ ਦਾ ਮਸਲਾ ਲੈ ਕੇ ਆਇਆ ਹੋਵੇਗਾ ਬਾਪੂ ਕੁਰਸੀ ਤੇ ਢੋਲਾ ਕੇ ਬੈਠ ਗਿਆ ਬਿਲਕੁਲ ਬੇਫਿਕਰਾ ਜਿਹਾ ਮੈਂ ਸਾਹ ਰੋਕ ਕੇ ਉਸ ਵੱਲ ਵੇਖਣ ਲੱਗਾ ਕੰਨ ਬੰਨ ਕੇ ਮੈਂ ਵੀ ਅਗਲਾ ਵਾਕ ਸੁਣਨ ਲਈ ਚੌਕਸ ਸੀ ਇੰਨੇ ਨੂੰ ਬਾਪੂ ਬੋਲਿਆ ਖੇਤੀ ਦੇ ਕੰਮ ਵਿੱਚ ਬਿਲਕੁਲ ਵੇਲ ਨਹੀਂ ਮਿਲਦੀ ਇਸ ਵੇਲੇ ਕੰਮ ਦਾ ਜ਼ੋਰ ਏ ਰਾਤ ਦੀ ਗੱਡੀਓ ਹੀ ਵਾਪਸ ਮੁੜ ਜੂੰਗਾ ਤਿੰਨ ਮਹੀਨਿਆਂ ਤੋਂ ਤੇਰੀ ਕੋਈ ਚਿੱਠੀ ਨਹੀਂ ਸੀ ਆਈ ਤੇ ਜਦੋਂ ਤੂੰ ਪਰੇਸ਼ਾਨ ਹੁੰਦਾ ਏ ਉਦੋਂ ਹੀ ਇੰਜ ਕਰਦਾ ਏ ਬਾਪੂ ਨੇ ਜੇਬ ਵਿੱਚੋਂ 100-100 ਦੇ 10 ਨੋਟ ਕੱਢ ਕੇ ਮੇਰੇ ਵੱਲ ਕੀਤੇ ਰੱਖ ਲੈ ਤੇਰੇ ਕੰਮ ਆ ਜਾਣਗੇ ਝੋਨਾ ਚੰਗਾ ਹੋ ਗਿਆ ਸੀ ਇਸ ਵਾਰ ਘਰੇ ਵੀ ਕੋਈ ਦਿੱਕਤ ਨਹੀਂ ਹੈ ਤੂੰ ਬੜਾ ਹੀ ਕਮਜ਼ੋਰ ਲੱਗ ਰਿਹਾ ਹੈ ਚੱਜ ਨਾਲ ਖਾਇਆ ਕਰ ਤੇ ਨਾਲ ਵਹੁਟੀ ਦਾ ਵੀ ਖਿਆਲ ਰੱਖਿਆ ਕਰ ਮੈਂ ਕੁਝ ਨਾ ਬੋਲ ਸਕਿਆ ਸ਼ਬਦ ਜਿਵੇਂ ਸੰਗ ਵਿੱਚ ਹੀ ਫਸ ਗਏ ਹੋਣ ਮੈਂ ਕੁਝ ਕਹਿੰਦਾ ਇਸ ਤੋਂ ਪਹਿਲਾਂ ਬਾਪੂ ਨੇ ਮੈਨੂੰ ਪਿਆਰ ਨਾਲ ਝਿੜਕਿਆ ਲੈ ਲੈ ਬਹੁਤ ਵੱਡਾ ਹੋ ਗਿਆ ਕੀ ਨਹੀਂ ਤਾਂ ਮੈਂ ਹੱਥ ਵਧਾਇਆ ਬਾਪੂ ਨੇ ਰੁਪਏ ਮੇਰੀ ਤਲੀ ਉੱਤੇ ਰੱਖ ਦਿੱਤੇ ਵਰ੍ਹਿਆਂ ਪਹਿਲਾਂ ਬਾਪੂ ਮੈਨੂੰ ਸਕੂਲ ਭੇਜਣ ਲਈ ਇਸੇ ਤਰ੍ਹਾਂ ਤਲੀ ਉੱਤੇ ਧੇਲੀ ਰੱਖ ਦਿਆ ਕਰਦਾ ਸੀ ਪਰ ਉਸ ਵੇਲੇ ਮੇਰੀਆਂ ਨਜ਼ਰਾਂ ਅੱਜ ਵਾਂਗ ਨੀਵੀਆਂ ਨਹੀਂ ਹੁੰਦੀਆਂ ਸਨ
1: ਇਹ ਸੀ ਬਾਪੂ ਦਾ ਪਿਆਰ ਅਸੀਂ ਨਜ਼ਰਾਂ ਮਿਲਾ ਕੇ ਰੱਖੀਏ ਬਾਪੂ ਨੂੰ ਦੁੱਖ ਤਕਲੀਫਾਂ ਸਮਝ ਲੱਗ ਹੀ ਜਾਂਦੀਆਂ ਅਸੀਂ ਬੇਸ਼ੱਕ ਨਾ ਸਮਝ ਸਕੀਏ ਪਰ ਉਹ ਜ਼ਰੂਰ ਸਮਝ ਜਾਂਦੇ ਆ ਸਤਵਿੰਦਰ ਵਿੱਟੀ ਅੱਖੀਆਂ ਮਾਰ ਗਿਆ ਕਿਸ ਤਰ੍ਹਾਂ ਗਿੱਧੇ ਦੀਆਂ ਬੋਲੀਆਂ ਪਾ ਗਈ ਉਹ ਸੁਣਦੇ ਹਾਂ

0: Soir. 99.9.
1: ਇਹ ਸੀ ਸਤਵਿੰਦਰ ਵਿੱਟੀ ਨਿੱਕੀ ਨਿੱਕੀ ਕਣੀ ਦਾ ਮੀਂਹ ਬਰਸੈਂਦਾ ਮੀਂਹ ਦੀਆਂ ਗੱਲਾਂ ਬਾਤਾਂ ਕਰ ਗਈ ਮੀਂਹ ਦੇ ਵਿੱਚ ਦਿਓਰ ਭਰਜਾਈ ਦੇ ਰਿਸ਼ਤਿਆਂ ਦੀ ਗੱਲ ਕਰ ਗਈ ਦਿਓਰ ਨੂੰ ਕਹਿੰਦੀ ਕਿ ਪਲੰਘ 'ਤੇ ਬਹਿ ਜਾ ਅਤੇ ਆਪਣੇ ਦਿਓਰ ਲਈ ਇੱਕ ਰਿਸ਼ਤੇ ਦੀ ਗੱਲ ਕਰਦੀ ਆ ਦਿਓਰ ਭਰਜਾਈ ਦਾ ਰਿਸ਼ਤਾ ਵੀ ਇੱਦਾਂ ਦਾ ਹੁੰਦਾ ਅਤੇ ਦੇਬੀ ਇਸ ਮੀਂਹ ਦੇ ਵਿੱਚ ਇਸ ਰਿਸ਼ਤੇ ਨੂੰ ਕਿੱਦਾਂ ਦੱਸਾਉਂਦਾ ਬਹੁਤ ਜ਼ੋਰ ਦੀ ਮੀਂਹ ਪੈ ਰਿਹਾ ਅਤੇ ਦਰਵਾਜ਼ਾ ਖੜਕਾ ਰਿਹਾ ਅਤੇ ਉਸ ਸੀਨ ਨੂੰ ਦੇਬੀ ਨੇ ਕਿੱਦਾਂ ਪੇਸ਼ ਕੀਤਾ ਉਹ ਸੁਣਦੇ ਹਾਂ ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਸ਼ਾਮ ਕੁਮਾਰ ਦੇ ਨਾਲ